0: ਜਿਸ ਉੱਪਰ ਸੋ ਪ੍ਰਸੰਨ ਕਿਸਮ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੂ ਕਾ ਨਿਰਮਲ ਧਰਮ
0: ਬਾਹੂ ਬਲ ਕੀ ਇੱਛਾ ਨੇ ਬਾਛਾ ਕੇਵਲ ਭਗਤ ਕੀਰਤਨ ਸੰਗ ਰਾਚਾ।

0: ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ
1: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜਾ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲਕ ਹੋਵੇ ਤਿਸ ਭਗਵਤੀ ਕੀ ਮਤ ਉੱਤਮ ਹੋਵੇ
1: ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸਨ ਪ੍ਰੀਤ
0: ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ
1: ਸੋ ਪੰਡਿਤ ਜੋ ਮਨ ਪ੍ਰਭੁਤੈ ਰਾਮ ਨਾਮ ਆਤਮ ਮੈਂ ਸੁਤੈ
0: ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕੇ ਪਜੇਸ਼ ਜਗ ਜੀਵੇ
1: ਹਰ ਕੀ ਕਥਾ ਹਿਰਦਾ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
0: ਵੇਦ ਪ੍ਰਾਣ ਸਿਮਰਤ ਬੁੱਝੇ ਮੂਲ ਸੁਖਮ ਮੈਂ ਜਾਣੇ ਅਸਥੂਲ
1: ਚਉ ਵਰਨਾ ਕੋ ਦੀ ਉਪਦੇਸ ਨਾਨਕ ਉਸ ਪੰਡਿਤ ਕੋ ਸਦਾ ਆਦੇਸ
0: ਬੀਜ ਮੰਤਰ ਸਰ ਕੋ

0: ਬਸ ਪ੍ਰੇਤ ਮੁਖ ਪਾਥਰ ਕੋ ਤਾਰੇ
1: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
0: ਆਹੂ ਜੋਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ
1: ਜਿਸ ਕਾ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਤਿਸ ਨਦਰੀ ਆਇਆ ਦਾਸ ਸੰਤਨ ਭੈ ਤਿਨ ਪਾਇਆ
1: ਸਦਾ ਨਿਤ ਨਿਤ ਹਰ ਜਾਨ ਸੋ ਦਾਸ ਦਰ ਕੈ ਪਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਝੀ ਪਰੇ
1: ਸਗਲ ਸੰਗ ਆਤਮ ਉਦਾਸ ਐਸੀ ਜੂਤ ਨਾਨਕ ਰਾਮ ਦਾਸ
0: ਆਪਕੀ ਆਗਿਆ ਆਤਮ ਹਿਤਾਵੇ ਜੀਵਨ ਮੁਸੋ
1: ਤੈਸਾ
0: ਸਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬੇਖਾਟੀ
1: ਤੈਸਾ

ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਬ ਕਾ ਵਿਚਾਰੇ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਪਰ ਦਰਬ ਕੋਹਿਰ ਹੈ, ਕਈ ਕੋਟ ਪਰ ਦੁਖ ਨਾ ਕਰ ਹੈ, ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ, ਕਈ ਕੋਟ ਸਸ਼ੀ ਅਸੂ ਨਖਿਅਤਰ, ਕਈ ਕੋਟ ਦੇਵ ਦਾਨ ਮਿੰਦਰ ਸਿਰ ਖਤਰ, ਕਈ ਕੋਟ ਰਾਜ ਸਾਮ ਸਾਤਕ, ਕਈ ਕੋਟ ਬੇਦ ਪ੍ਰਾਨ ਸਿਮ ਪਿਆਰ ਸਾਸਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰ ਜੀਵੇ, ਸਭ ਤੇ ਮੇਰਾ ਸਭ ਹੂ ਤੇ ਦੂਰ, ਨਾਨਕ ਆਪ ਤ੍ਰਿਪਤ ਰਹਿਆ ਭਰਪੂਰ, ਕਈ ਕੋਟ ਜਨਮੈ ਜੀਵੈ ਮਰ ਹੈ, ਕਈ ਕੋਟ ਬੋ ਜੋਨੀ ਬਿਰ ਹੈ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕਿਛ ਪ੍ਰਭ ਕੇ ਹਾਥੇ।

0: ਆਤਮ ਪ੍ਰਕਾਸ਼ ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਤਿ ਸਦ ਹੀ ਜੀਵੇ
1: ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ

0: ਆਪਣੀ ਵਡਿਆਈ ਨਾਨਕ ਸਮੇ ਰਿਹਾ ਸਮਾਈ
1: ਪ੍ਰਭ ਭਾਵੈ ਮਾਨੁਹ ਗਤ ਪਾਵੈ ਪ੍ਰਭ ਭਾਵੈ ਤਾਂ ਪਾਖ ਤਰਾਵੈ
0: ਪ੍ਰਭ ਭਾਵੈ ਬਿਨ ਸਾਸ ਤੇ ਰਾਖੇ ਪ੍ਰਭ ਭਾਵੈ ਤਾਂ ਹਰ ਗੁਣ

0: ਪਿਆਰ ਕਰਾਵੈ, ਨਾਨਕ ਦ੍ਰਿਸ਼ਟੀ ਔਰ ਨਾ ਆਵੈ।
1: ਰਾਜ
0: ਪਾਰ ਬ੍ਰਹਮ ਗਰੀਬ ਨਿਵਾਜ,
1: ਆਪਣੀ
0: ਬਨ ਤਿਆ ਬਣਾਈ, ਨਾਨਕ ਜੀਵੈ ਦੀ ਪੜਾਈ।
1: ਕਨਕ ਰਾਵਣ ਸਰਪੋ ਨਾਥ,
0: ਆਗਿਆਕਾਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਈ ਪੁਨ ਪੀਓ। ਕਬੂ ਨਿੰਦ ਚਿੰਦ ਪਿਓਹਾਰ, ਕਬੂ ਖੂਬ ਆਕਾਸ਼ ਪਿਆਲ,
1: ਬਰਮ ਵਿਚਾਰ ਨਾਨਕ ਆਪ ਮਿਲਾਵਣ ਹਾਰ,
0: ਕਬੂ ਨਿਰਤ ਕਰ।

0: ਪ੍ਰਭੋ ਜੋਨ ਪਰਮਾਵੈ।
1: ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ।
0: ਹਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾ ਮੁਕਤ ਆ ਗਿਆ ਸੁਖ ਪਾਵੈ।
1: ਧਨਵੰਤਾ ਹੋਇ ਕਰ ਗਰਬਾਵੈ, ਤਿਨ ਸਮਾਨ ਕਾ ਸੰਗ ਨਾ ਜਾਵੈ।
0: ਓ ਲਸਕਰ ਮਾਨਖ।

0: ਸਾਧੀ ਰਹਾ ਸਮਾਈ।
1: ਆਪ ਉਪਦੇਸ਼ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ,
2: ਆਪ ਕੀਨੂੰ ਆਪਨ ਵਿਸਥਾਰ, ਸਭ ਕਾ ਸੁਸਤਾ ਕਰਨਹਾਰ।
1: ਤੇ ਭਿੰਨ ਕਹੋ ਕਿਛ ਹੋਏ, ਥਾਨ ਥਨੰਤਰ ਇਕੈ ਸੋਏ,
2: ਆਪਣੇ ਚਲ ਪਿਆ ਕਰਨਹਾਰ, ਕਰੈ ਰੰਗ ਅਪਾਰ।
1: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ,
2: ਸਤ ਸਤ ਸਤ ਪ੍ਰਭ ਸਵਾਮੀ, ਗੁਰ ਪ੍ਰਸਾਦ ਕਿਨੈ ਵਖਿਆਨੀ।
1: ਸੱਚ ਸੱਚ ਸੱਚ ਸਭ ਕੀਨਾ, ਕੋਟ ਮਦੇ ਕਿਨੈ ਬਿਰਲੈ ਚੀਨਾ,
2: ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ।

0: ਨਾਨਕ ਸੰਤ ਸੰਗ ਨਿੰਦਕ ਪੀ ਤਰੈ
1: ਸੰਤ ਕੈ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਜ ਜੋ ਲਵੈ
0: ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ
1: ਸੰਤਨ ਕੈ ਦੁਖਨ ਕ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਛਲੈ
0: ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨੀਚਾਏ
1: ਸੰਤੋ ਕੀ ਕਾ ਥਾਵ ਕੋ ਨਾਹੀ ਨਾਨਕ ਸੰਤ ਭਾਵੇ ਤਾ ਓਪੀ ਗਤ ਪਾਹੀ
0: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਕਨ ਨਾ ਪਾਈ।

0: ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਮਾਸ ਸਾਸ ਬਿਨਾ ਮ੍ਰਿਤਕ ਕੀ ਲੋਥਾ
2: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਨ ਬੀਜ ਆਪੇ ਹੀ ਕਾਹੇ
1: ਸੰਤ ਕੇ ਦੁਖੀ ਕੋ ਅਵਰ ਨ ਰਾਖਨ ਹਾਰ ਨਾਨਕ ਸੰਤ ਭਾਵੈ ਤਾ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੂਨ ਮਛਲੀ ਤੜਫੜਾਏ

0: ਸਦ ਮਿਥਿਆ ਕਹਿਤ
1: ਕਿਰਤ ਨਿੰਦਕ ਕਾ ਤੁਰੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਪਿਆ
0: ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੋਖੀ ਕੋ ਦਰਗਹਿ ਮਿਲੇ ਸਜਾਏ
2: ਸੰਤ ਕਾ ਦੋਖੀ ਸਦਾ ਸਹਿ ਖਾਈਐ ਸੰਤ ਕਾ ਦੋਖੀ ਨ ਮਰੈ ਨ ਜਾਈਐ
0: ਸੰਤ ਕੇ ਦੋਖੀ ਕੀ ਪੂਜੈ ਨ ਆਸਾ ਸੰਤ ਕਾ ਦੋਖੀ ਉਠ ਚਲੈ ਨਿਰਾਸਾ

0: ਅਸ਼ਕ ਭਰੀ।
1: ਮਨ ਔਖੀ ਟੇਕ ਬਿਰਤੀ ਸਭ ਜਾਨ, ਦੇਵਨ ਕੋ ਏਕੈ ਭਗਵਾਨ।
0: ਜਿਸ ਕੈ ਦੀਆ ਰਹਿ ਅਗਾਈ, ਬਹੁਰ ਨ ਤ੍ਰਿਸ਼ਨਾ ਲਾਗੈ ਆਈ।
1: ਮਾਰੇ ਰਾਖੇ ਏਕੋ ਆਪ, ਮਨ ਔਖੇ ਕਿਛ ਨਾਹੀ ਹਾਥ।
0: ਤਿਸ ਕਾ ਹੁਕਮ ਬੂ ਸੁਖ ਹੋਏ, ਤਿਸ ਕਾ ਨਾਮ ਰਾ ਕੰਠ ਪਰੋਏ।
1: ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਗੜ ਨ ਲਾਗੈ ਕੋਏ।
0: ਉਸਤਤ ਮਨ ਮੈਂ ਕਾ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ।
1: ਰਸਨਾ ਅੰਮ੍ਰਿਤ ਪੀਓ, ਸਦਾ ਸਹੇਲਾ ਕਰ ਲਹਿ ਜੀਓ।
0: ਨੈਨੋ ਪੀਰ ਠਾਕੁਰ ਕਾ ਰੰਗ, ਸਾਧ ਸੰਗ ਬਿੰਦੈ ਸਭ ਸੰਗ।
1: ਕਰਮ ਚਲੋ ਮਾਰੋ ਗੋਬਿੰਦ, ਮਿਠੇ ਪਾਪ ਜਪੀਏ ਹਰ ਬਿੰਦ।
0: ਹਰ ਹਰ ਕਰਮ ਸਰਵਨ ਹਰ ਕਥਾ, ਹਰ ਤਰਕੈ ਨਾਨਕੀ ਉਜਲ ਮਥਾ।
1: ਬੜ ਭਾਗੀ ਤੇਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਏ।
0: ਰਾਮ ਨਾਮ ਜੋ ਕਰੇ ਵਿਚਾਰ, ਸੇ ਤਨ ਮੰਤ ਗਣੀ ਸੰਸਾਰ।
1: ਮੰਤਨ ਮੁਖ ਬੁੱਲ ਹੈ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ।
0: ਇੱਕੋ ਏਕ ਏਕ ਪਛਾਨੈ, ਇਤ ਉਤ ਕੀਓ ਸੋਚੀ ਜਾਨੈ।
1: ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਨਿਆ।
0: ਗੁਰ ਪ੍ਰਸਾਦ ਆਪਣੇ ਆਪ ਸੁਜੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਜੈ।
1: ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤਿਉ ਹਜਨ ਰਹਿਤ।
0: ਹਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਵਾਨ।
1: ਏਕ ਉਪਰ ਜੇ ਜਨ ਕੀ ਆਸਾ, ਤਸੀ ਕਟੀਏ ਜਮ ਕੀ ਪਾਸਾ।
0: ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਕਿਸੇ ਨਾ ਲਾਗੇ ਦੁਖ।
1: ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸਹੇਲਾ ਨਹੀਂ ਡਲਾਵੈ।
0: ਜਿਸ ਪ੍ਰਭ ਆਪਣਾ ਕਿਰਪਾ ਕਰਾ, ਸੋ ਸੇਵਕ ਕੋ ਕਿਸਤੇ ਡਰਾ।
1: ਐਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ।
0: ਸੋਧਤ ਸੋਧਤ ਸੋਧਤ ਸੀਧਿਆ, ਗੁਰ ਪ੍ਰਸਾਦ ਤਤ ਸਭ ਬੁਝਿਆ।
1: ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸਤੂਲ।
0: ਨਾ ਕੇ ਜਨਮ ਨਾ ਕਿਛ ਮਰੈ, ਆਪਨ ਚਲਤੇ ਆਪ ਹੀ ਕਰੈ।
1: ਆਪਨ ਜਨ ਦ੍ਰਿਸ਼ਟਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ।
0: ਆਪੇ ਆਪ ਸਗਲ ਮੈਂ ਆਪ, ਅਣਖ ਜੁਗਤ ਰੱਖਾ ਪੁਥਾਪ।
1: ਵਿਨਾਸੀ ਨਾਹੀ ਕਿਸ ਖੰਡ, ਧਾਰਨ ਧਾਰੇ ਹੋ ਬ੍ਰਹਿਮੰਡ।
0: ਅਲਖ ਭੇ ਪੁਰਖ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ।
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੇ ਤਨ ਮੰਤ।
0: ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ।
1: ਆਪੇ ਮੇਲ ਲਏ ਕਿਰਪਾਲ, ਗੁਰ ਕਾ ਸਾਜਾ ਭਏ ਨਿਹਾਲ।
0: ਹੁਣ ਕੀ ਸੇਵਾ ਸੋਈ ਲਾਗੈ, ਜਿਸਨੂ ਕਿਰਪਾ ਕਰੇ ਬਟ ਭਾਗੈ।
1: ਨਾਮ ਜਪਤ ਪਾਵੈ ਵਿਸਰਾਮ, ਨਾਨਕ ਤਨ ਪੁਰਖੋ ਉਤਮ ਕਰ ਮਾਨ।
0: ਜੋ ਕਛ ਕਰੈ ਸੋ ਪ੍ਰਭ ਕਾ ਰੰਗ, ਸਦਾ ਸਦਾ ਬਸੈ ਹਰ ਸੰਗ।
1: ਸੁਹਾਏ ਹੋਵੈ ਸੋ ਹੋਏ, ਕਰਨੇ ਹਾਰ ਪਛਾਣੈ ਸੋਏ।
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ।
1: ਉਪਜੇ ਤਿਸ ਮਹਿ ਸਮਾਏ, ਉਹ ਸੁਖ ਨਿਧਾਨ ਉਹਨੂੰ।

0: ਨਾ ਜੀਉ।
1: ਸਾਧ ਕੀ ਧੂਰ ਕਰੋ ਇਸਨਾਨ, ਸਾਧ ਉਪਰ ਜਾਇਆ ਕੁਰਬਾਨ।
0: ਸਾਧ ਸਿਵਾਵਟ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ।
1: ਅਨਕ ਬਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ

0: ਰਾਜ ਜਾਕੈ ਸਰਬ ਥੋਕ ਸੁਣੀਏ ਘਰ ਤਾਕੈ
1: ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਿਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾਂ ਕੀ ਲੀਲਾ ਕੀ ਮਿਤ ਨਾ ਹੈ ਸਗਲ ਦੇਵ ਹਾਰੇ ਅਵਗਾਹ ਹੈ
0: ਤਖ ਜਨਮ ਕੇ ਜਾਨੈ ਪੂਤ ਸਗਲ ਪਰੋਈ ਆਪਣੈ ਸੂਤ
1: ਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਤੇ ਆਵੇ ਸੇ
0: ਇਹ ਗੁਲ ਮੈਂ ਜਾ ਕੋ ਪਰਮਾਈ ਜਨਮ ਮਰਾ ਫਿਰ ਆਵੈ ਜਾਈ
1: ਉਚ ਨੀਚ ਤਿਸਕੇ ਅਸਥਾਨ।

0: ਪਾਈ
1: ਪਰ ਤਿਸਕੀ ਸਭ ਤਿਸਕੀ ਥਾਉ ਜਪ ਜਪ ਜੀਵੈ ਨਾਨਕ ਹਰ ਨਾਉ
0: ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਬੀਤ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ
0: ਨਾਮ ਕੇ ਤਾਰੇ ਆਗਾਸ ਪਤਾਲ ਨਾਮ ਕੇ ਤਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੀ ਸੁਨ ਸ੍ਰਵਨ
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾਏ ਸਮਾਨੀ
1: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਫਲੀ
1: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼ ਸਤ ਤੇਜਨ ਜਾਕੇ ਹਿਰਦੈ ਪ੍ਰਵੇਸ਼
1: ਨਿਤ ਪੂਜਾ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ
0: ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ
1: ਕੀ ਸਿਰ ਸੋ ਕਰਨਾ ਹਾਰ ਅਵਰ ਨਾ ਬੂਝ ਕਰਤ ਵਿਚਾਰ
0: ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤਿਸ ਪਾਵੇ ਸੋ

0: ਸੱਚ ਅਸ਼ਟਪਦੀ
1: ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੀਖਣ ਹਾਰ ਨਾਮ ਸਤ ਸਤ ਧਿਆਵਨ ਹਾਰ
1: ਆਪ ਸਤ ਸਤ ਸਭ ਧਾਰੀ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਾ ਸੁਨਤਾ
1: ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਮ ਕਰਾਵਨ ਤਿਨ ਮੂਲ ਪਛਾਨਿਆ
1: ਜਾ ਕਰ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਹੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ
1: ਵਸਤ ਮਾਹੇਲੇ ਵਸਤ ਗਡਾਈ ਤਾਕੋ ਭਿੰਨ ਨਾ ਕਹਿਣਾ ਜਾਈ
0: ਬੁਜੈ ਬੁਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕਾ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕੀ ਗਤ ਮਿਤ ਕੋਈ ਨਾ ਲਾਖੈ
1: ਪ੍ਰਭ ਕੇ ਸੇਵਕ ਕੋ ਨ ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੇ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੇ ਮਹਿ ਕਰ ਰਾਖੈ ਭਸ਼ਮ ਕਰੈ ਲਸ਼ਕਰ ਕੋਟ ਲਾਖੈ
0: ਕਾ ਸ਼ਾਸਨ ਕਾਢ ਤੇ ਆਪ ਤਾਕੋ ਰਾਖਤ ਦੀ ਕਰ ਹਾਥ
1: ਮਾਨਸ ਯਤਨ ਕਰਤ ਵਹ ਭਾਤ ਤਿਸ ਕੇ ਕਰਤਵ ਬਿਰਥੇ ਜਾਤ
0: ਮਾਰੇ ਨਾ ਰਾਖਾ ਔਰ ਨਾ ਕੋਈ ਸਰਬ ਜੀਆ ਕਾ ਰਾਖਾ ਸੋਈ
1: ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਬਡਾਣੀ
0: ਬਾਰੰਬਾਰ ਬਾਰ ਪ੍ਰਭ ਜਪਿਆ ਪੀ ਅੰਮ੍ਰਿਤ ਤੇ ਮਨ ਤਨ ਤ੍ਰਪਿਆ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸ ਅਵਰ ਨਾਹੀ ਦ੍ਰਿਸ਼ਟ ਆਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ
1: ਨਾਮ ਰਸ ਜੋ ਜੰਤਰ ਪਤਾਨੇ ਮਨ ਤਨ ਨਾਮੇ ਨਾਮ ਸਮਾਨੇ
0: ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕਹਿ ਸਤਕਾਮ
1: ਬੋਲੋ ਜਸ ਜਿਹਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ
0: ਕਰੇ ਭਗਤ ਆਤਮ ਕਾ ਚਾਈ ਪ੍ਰਭ ਆਪਣੀ ਸਿਉ ਰਹਿ ਸਮਾਈ
1: ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ
0: ਜਿਸ ਕੀ ਮਹਿਮਾ ਕੌਣ ਬਖਾਨੂ ਤਿਸ ਕਾ ਗੁਣ ਕਹਿ ਇਕ ਨ ਜਾਨੂ
1: ਆਠ ਪਹਿਰ ਪ੍ਰਭ ਵਸੇ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
0: ਜਿਸ ਕੀ ਸਰਨ ਸਰਬ ਸੁਖ ਪਾਵਹਿ

0: ਰਾਸ਼ਟਰਪਤੀ।
1: ਸਤਿਗੁਰ ਸਿੱਖੀ ਕਰੈ ਪਿਤ ਪਾਲ, ਸੇਵਕ ਕੋ ਗੁਰ ਸਦਾ ਦਿਆਲ।
0: ਏਕੀ ਗੁਰ ਦੁਰਮਤ ਮਲ ਹਿਰਾ, ਗੁਰ ਬਚਨੀ ਹਰ ਨਾਮ ਉਚਰੈ।
1: ਸਤਿਗੁਰ ਸਿੱਖੇ ਬੰਧਨ ਕਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ।
0: ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ।
1: ਸਤਿਗੁਰ ਸਿੱਖਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ।
0: ਗੁਰ ਕਾ ਗ੍ਰਹਿ ਸੇਵਕ ਜੋ ਰਹਾ, ਗੁਰ ਕੀ ਆਗਿਆ ਮਨ ਮੈਂ ਸਹਾ।
1: ਆਪ ਸੁਖੋ ਕਰ ਕੁਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ।
0: ਮਨ ਵਿਚੈ ਸਤਿਗੁਰ ਕਾ ਪਾਸ, ਤਿਸ ਸੇਵਕ ਕੇ ਕਾਰਜ ਰਾਸ।
1: ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ।
0: ਆਪਣੀ ਕਿਰਪਾ ਜਿਸ ਆਪ ਕਰੀ, ਨਾਨਕ ਸੋ ਸੇਵਕ ਗੁਰ ਕੀ ਮਤ ਲੀ।
1: ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ।
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅੰਤ ਬਾਰ ਗੁਰ ਕੋ

0: ਮੈਂ ਸਿਆਣ ਪਲਿਆ ਨਾ ਜਾਈਐ ਨਾਨਕ ਐਸਾ ਗੁਰਬਟ ਭਾਗੀ ਪਾਈਐ
1: ਤਬਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
0: ਪੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ
1: ਹੁਣ ਕਰ ਬਚਨ ਕਰਨ ਆਗਾਨੀ ਮਨ ਸੰਤੋ ਖਾਤਮ ਪਤੀਆਨੀ
0: ਪੂਰਾ ਗੁਰ ਆਖਿਓ ਜਾ ਕਾ ਮੰਤਰ ਅਮਰ ਦਿਸ਼ਟ ਪੇਖੈ ਹੋ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਜਿਵਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਵਿਵੇਕ
1: ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਬਾਨੀ
0: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੇ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰਹਿ
0: ਅਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ

0: ਬਾਣੀ ਸੱਚ ਉਪਦੇਸ਼ ਸੇਵਕ ਦੀ।
1: ਉਹ ਮਾਇਆ ਕੈ ਸੰਗ ਨਾ ਲੇਪ, ਮਨ ਮੈਂ ਰੱਖੈ ਹਰ ਹਰ ਏਕ।
0: ਅੰਧਕਾਰ ਦੀਪਕ ਪ੍ਰਗਾਸੀ, ਨਾਨਕ ਭਰਮ ਮੋਹ ਦੁਖਤਾ ਤੇ ਨਾਸੀ।
1: ਤਪਤ ਮਾਹੇ ਠਾਂਡ ਵਰਤਾਈ, ਨੰਦ ਪਿਆ ਦੁਖ ਨਾਠੇ ਪਾਈ।
0: ਜਨਮ ਮਰਨ ਕੇ ਮਿਟੀ ਅੰਦੇਸੀ, ਸਾਧੂ ਕੇ ਪੂਰਨ ਉਪਦੇਸੀ।
1: ਉਹ ਚੁੱਕਾ ਨਿਰਪਾ ਹੋ ਬਸੇ, ਸਗਲ ਵਿਆਜ ਮਨ ਤੇ ਖੈ ਨਸੇ।
0: ਜਿਸਕਾ ਸਾਧ ਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ।
1: ਇਤ ਪਾਏ ਚੁੱਕੇ ਪਰਮ ਗਵਨ, ਸੁਨ ਨਾਨਕ ਹਰ ਰਾਜ ਜਸ ਸਰਵਣ।
0: ਨਿਰਗੁਣ ਆਪ ਸਰਗੁਣ ਪੀ ਓਹੀ, ਕਲਾ ਧਾਰ ਜਿਨ ਸਗਲੀ ਮੋਹੀ।
1: ਆਪਣੇ ਚਲਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ।
0: ਹਰ ਬਿਨ ਦੂਜਾ ਨਾ ਹੀ ਕੋਈ, ਸਰਬ ਨਿਰੰਤਰ ਇੱਕੋ ਸੋਈ।
1: ਪੋਤ ਪੋਤ ਰਵੇ।

0: ਜਿਹੜ ਗਭਰ ਨਾਮ ਹਰ ਵੱਥ
1: ਇਹੋ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਧਨ ਕਉ ਚਾਰ ਕੁੰਟਿ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵੈ
0: ਜਿਸੋ ਕੋ ਨਿਤ ਬਾਸ਼ੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
1: ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ
0: ਅਨੇਕ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਔਖਦ ਨਾਏ
1: ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਾਹ ਪ੍ਰਵਾਨ
0: ਮਨ ਪ੍ਰਭੂ ਤੋ ਹਰ ਕੇ ਨਾਏ ਤੈ ਦਿਸ ਸਵਾਬ ਧਿਆ ਬੈਠਾਏ
1: ਆਪ ਬਿਘਨ ਨ ਲਾਗੈ ਕੋਈ ਜਾ ਕਰਦਾ ਬਸੈ ਹਰ ਸੋਏ
0: ਦਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ
1: ਭਉ ਬਿਨਸੈ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
0: ਕਰ ਜਾਏ ਬਸੇ ਅਵਨਾਸੀ ਕਹੋ ਨਾਨਕ ਕਾਟੀ ਜਮ ਫਾਸੀ
1: ਤਤ ਵਿਚਾਰ ਕਹੈ ਜਨ ਸਾਚਾ ਜਨ ਮਰਾ ਸੋ ਕਾਚੋ ਕਾਚਾ
0: ਗਾਉਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
1: ਜੋ ਰਤਨ ਜਨ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਇੱਕ ਪਾਵਨਾ ਛੂਟਣ ਹਾਰੇ ਸਿਮਰਤ ਸਾਤਰ ਵੇਦ ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
0: ਤੰਗ ਨਾ ਚਾਲਿਸ ਤੇਰੇ ਤਨਾ ਤੂੰ ਕਿਰਕਿਆ ਲਿਪਟਾਵੇ ਮੂਰਖ ਮਨਾ
1: ਸੁਤ ਮੀਤ ਕੁਟੰਬ ਯਾਰ ਬੰਤਾ ਇਨ ਤੇ ਕਹੋ ਤੁਮ ਕਵਨ ਸੁਨਾਥਾ
0: ਰਾਜ ਰੰਗ ਮਾਇਆ ਵਿਸਤਾਰ ਇਨ ਤੇ ਕਹੂੰ ਕਵਨ ਛਟਕਾਰ
1: ਆਸ ਹਸਤੀ ਰਾਥੇ ਸਵਾਰੀ ਝੂਠਾ ਡੰਪ ਝੂਠ ਪਾ ਸਾਰੀ
0: ਹਿੰਦੀਏ ਤਿਸ ਬੁਝੇ ਨਾ ਬਗਾਨਾ ਨਾਮ ਬਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੂ ਲੇਹੇ ਆਨੇ ਭਗਤ ਬਿਨਾ ਬਹੁ ਡੁੱਬੇ ਸਿਆਨੇ
0: ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਰ ਵਿਖ ਜਾਹੇ
0: ਆਪ ਜਪੋ ਅਵਰੈ ਨਾਮ ਜਪਾਵੋ ਸੁਨ ਤਰ ਕਹਿ ਤਰੈ ਗਤ ਪਾਵੋ
1: ਸਾਰ ਭੂ ਸਤ ਹਰ ਕੋ ਲਾਓ ਸਹਿ ਸੁਭਾਏ ਨਾਨਕ ਨੂੰ ਗਾਓ
0: ਹੁਣ ਗਾਵੋ ਤੇਰੀ ਉੱਤਰ ਸਮੈਲ ਬਿਨਸ ਜਾਏ ਹੋਮੇ ਬਿਖ ਫੈਲ
1: ਓਹੀ ਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਸਰ ਨਾਮ ਸਮਾਲ
0: ਦਾਰ ਛਾੜ ਸਿਆਣ ਸਕਦੀ ਮਨਾ ਸਾਧ ਸੰਗ ਪਾਵੇ ਸੱਚ ਧਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾ ਸੁਖ ਦਰਗਾਹ ਜੈਕਾਰ
0: ਕਰਮ ਗ੍ਰੰਥ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ
1: ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕਸ ਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ
0: ਏਕ ਵਿਸਤਾਰ ਏਕ ਤੇ ਪਏ ਏਕ ਰਾਜ

0: ਨਾਮ ਪ੍ਰਭ ਸਾਰ।
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ।
0: ਜਿਨ ਚਾਖਿਆ ਸੇ ਜਨ ਤ੍ਰਿਪਤਾਨੈ, ਪੂਰਨ ਪੁਰਖ ਨਹੀਂ ਡੋਲਾਨੇ।
1: ਉਪਰ ਭਰੀ ਪ੍ਰੇਮ ਰਸ ਰੰਗ, ਉਪਜਾ ਚਾਉ ਸਾਧ ਕੈ ਸੰਗ।
0: ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ। ਸੇਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ।
1: ਜਾਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ।
0: ਬੰਧਨ ਕਾਟ ਮੁਕਤ ਜਨ ਪਿਆ, ਜਨਮ ਮਰਨ ਦੁਖ ਪਰਮ ਗਏ।

0: ਮਨ ਬਿਕਸੈ ਸਾਧ ਚਰਨ ਧੋਏ,
1: ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ,
0: ਏਕ ਵਸਤ ਦੀ ਜੈ ਕਰ ਮਾਇਆ, ਗੁਰਪ੍ਰਸਾਦ ਨਾਮ ਜਪ ਲਿਆ,
1: ਤਾਕੀ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ,
0: ਰੱਬ ਬਖਸ਼ੰਦ ਦੀਨ ਦਿਆਲ, ਭਗਤ ਬਸ਼ਲ ਸਦਾ ਕਿਰਪਾਲ,
1: ਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ,
0: ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੈ ਪ੍ਰਾਨ ਆਧਾਰ,
1: ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀਤ,
0: ਹਮ ਨਿਰਗੁਣ ਯਾਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ,
1: ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ

0: ਜੈ ਏਕੀ ਏਕ ਏਕ ਭਗਵੰਤਾ ਤੈ ਕੌਣ ਚਿੰਤ ਕਿਸ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ
0: ਬਹੁ ਬੇਅੰਤ ਊਚ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ
1: ਜੈ ਆਪ ਰਚੋ ਪਰ ਪੰਚ

0: ਪ੍ਰਕਾਰ ਕੀਓ ਬਖਿਆਲ।
1: ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕੈ।
0: ਜਾ ਅਵਗਤ ਭਗਤਾ ਆਪ, ਜਾ ਪਸਰਾ ਪਾਸਾਰ ਸੰਤ ਪ੍ਰਤਾਪ।
1: ਤੂੰ ਪਾਕਾ ਆਪੇ ਤਨੀ, ਉਨਕੀ ਸੋਭਾ ਉਨਹੂ ਬਨੀ।
0: ਆਪੇ ਕੌਤਕ ਕਰਾ ਅੰਧ ਚੋਜ, ਆਪੇ ਰਸ ਭੋਗਨ ਨਿਰਜੋਗ।
1: ਜਿਸ ਪਾਵੈ ਤਿਸ ਆਪਨ ਨਾ ਲਾਵੈ, ਜਿਸ ਪਾਵੈ

0: ਸੱਚੇ ਨਾਨਕ ਫਲ ਪਾਓ।
1: ਹਲਤ ਪਲਤ ਦੋਏ ਲਿਓ ਸਵਾਰ, ਰਾਮ ਨਾਮ ਅੰਤਰ ਉਦਾਰ।
0: ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੇ ਤਿਸ ਸਾਚ ਪ੍ਰੀਖਿਆ।
1: ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਪਉ ਜਾਏ।
0: ਸੱਚ ਵਪਾਰ ਕਰੋ ਵਪਾਰੀ, ਦਰਗੇ ਨਿਭੇ ਖੇਪ ਤੁਮਾਰੀ।
1: ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁਰ ਨਾ ਆਵਹਿ ਜਾਏ।
0: ਇਸਤੇ ਦੂਰ ਕਹਾ ਕੋ ਜਾਏ, ਉਭਰੇ ਰਾਖਨ ਹਾਰ ਤੇ ਆਏ।
1: ਨਿਰਭਉ ਜਪੇ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ।
0: ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ।
1: ਚਿੰਤਾ ਜਾਏ ਮਿਟੈ ਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ।
0: ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ।
1: ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰੇਸ਼ਟ।
0: ਜਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ।
1: ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ।
0: ਜਿਸ ਮਨ ਬਸੇ ਸੋ ਹੋਤ ਨਿਹਾਲ।

0: ਅਸ਼ਟਪਦੀ ਪੂਰੀ ਗੁਰ ਕਾ ਸੁਣੀ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੀਖ
1: ਸਾਸ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ
0: ਹਰ ਧਨ ਕੀ ਭਰ ਲਿਹੋ ਭੰਡਾਰ ਨਾਨਕ ਗੁਰ ਪੂਰੀ ਨਮਸਕਾਰ
1: ਹੇਮ ਕੁਸਲ ਸਹਿ

0: ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਚੌਪਈ ਪੁਨ ਰਾਸ਼ ਕਾ ਕਾਟਾ ਸ਼ੀਸ਼ਾ ਸ਼੍ਰੀ ਅਸ ਕੇ ਜਗਤ ਕੇ ਈਸਾ ਧਨ ਧਨ ਲੋਗਨ ਕੇ ਰਾਜਾ ਦੁਸ਼ਨ ਦਾਹ ਗਰੀਬ ਨਿਵਾਜਾ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਰਹਿ ਰੱਛਾ ਪੂਰਨ ਹੋਏ ਚਿਤ ਕੀ ਇੱਛਾ।

0: ਰਾਜਾ ਹੋਇ ਬੈਠਾ, ਕਹੋ ਸਿਮਟ ਪਿਓ ਸੰਕਟ ਕੈਠਾ।
1: ਸਿਗਨੀ ਸ੍ਰਿਸ਼ਟਿ ਖਾਇ ਚੰਪਵ ਆਲ ਜਗਾਲ ਸਰੂਪ ਸੇ ਅੰਪਵ।
0: ਅਬਰ ਅੱਛਾ ਮੇਰੀ ਤੁਮ ਕਰੋ, ਸਿੱਖਿਓ ਬਾਰਿਆ ਸਿੱਖ ਸੰਗਰੋ।
1: ਜਿਤੇ ਉਠਵਤ ਉਤਪਾਤਾ ਸ਼ਤਰ ਮਲੇਸ਼ ਗੁਰੂ ਰਣਕਾਤਾ।
0: ਜੇ ਅਸ ਤੋ ਚਵ ਸਰਨੀ ਪਰੇ, ਤਿਨਕੇ ਦੁਸ਼ ਦੁਖਤ ਹੋਇ ਮਰੇ।
1: ਪਰਖ ਜਾਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ।
0: ਜੋ ਕਲ ਕੋਲਕ ਬਾਰ ਤਿਆ ਹੈ, ਤਾਂ ਕੇ ਕਾਲ ਨਿਕਲ ਨਹੀਂ ਆਇਆ ਹੈ।
1: ਇੱਛਾ ਹੋਏ ਤਾਂ ਇਹ ਸੰਕਾਲਾ, ਦੁਸ਼ਟੇ ਰਿਸ਼ਕ ਰਹਿ ਤਤਕਾਲਾ।
0: ਵਿਪਰ ਜਿਸਚਨ ਦਾ ਜਾਹੇ ਨਿਹਰ ਹੋ, ਤਾਂ ਕੇ ਤਾਪ ਤਨਿਕ ਮੈਂ ਹਰ ਹੋ।
1: ਰਿਦ ਸਿਧ ਕਰ ਮੋਸਮ ਹੋਈ, ਦੁਸ਼ ਸਾਸ ਵੈਸ ਕਹਿਣ ਕੋਈ।
0: ਏਕ ਬਾਰ ਜਿਨ ਤੋਂ ਮੈਂ ਸੰਭਾਰਾ, ਕਾਲ ਫਾਸਤੇ ਤਾਹੇ ਉਹ ਬਾਰਾ।
1: ਜਿੰਦਰ ਨਾਮ ਤਿਹਾਰੋ ਕਹਾ, ਦਾਰ ਦੁਸ਼ ਲੋਕ ਤੇ ਰਹਾ।
0: ਕਰ ਕੇਡ ਮੈਂ ਸਰਨ ਤਿਹਾਰੀ, ਆਪ ਹਾਰ ਤੇ ਲਿਹੋ ਉਬਾਰੀ।

ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰੂ ਜੀ ਦੀ ਬਖਸ਼ੀ ਫਤਿਹ ਦੀ ਸਾਂਝ ਪਾਓ ਸਾਰੇ ਮਾਈ ਭਾਈ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਜੋ ਬੁੱਧਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨ੍ਹਾਂ ਕੇ ਮਨ ਵਿਸਰਾਮ ਉਪਰੰਤ ਬੱਚਿਆਂ ਪਾਸੋਂ ਆਪ ਜੀ ਨੇ ਸੋਧਰ ਰਹਿਰਾ ਸਾਹਿਬ ਜੀ ਦੇ ਪਾਠ ਪੜ੍ਹੇ ਔਰ ਸਰਵਣ ਕੀਤੇ ਹਨ। ਗੁਰੂ ਪਿਆਰਿਓ, ਅੱਜ ਸਾਈਂ ਦਰਵੇਸ਼ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ ਹੈ, ਜਿਨ੍ਹਾਂ ਨੇ ਗੁਰਬਾਣੀ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਵਿੱਚ ਦਰਜ ਕਰਾਇਆ ਹੈ ਕਿ ਜੋ ਤੈ ਮਾਰਨ ਮੁੱਕੀਆਂ ਤਿਨ੍ਹਾਂ ਨਾ ਮਾਰੇ ਕੌਮ। ਗੁਰੂ ਪਿਆਰਿਓ, ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਬਹੁਤ ਹੀ ਮਿੱਠੀ ਬਾਣੀ ਔਰ ਸਰਲ ਪੰਜਾਬੀ ਵਿੱਚ ਬਾਣੀ ਜਿਹੜੀ ਹੈ ਉਸ ਸ਼ੇਖ ਫਰੀਦ ਜੀ ਨੇ ਸਤਿਗੁਰ ਜੀ ਦੀ ਜੋ ਕਿਰਪਾ ਦੀ ਪਾਤਰ ਬਣੇ ਹੈ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਸਤਿਗੁਰ ਜੀ ਦੀ ਬਾਣੀ ਵਿੱਚ ਉਹਨਾਂ ਦੀ ਬਾਣੀ ਜੋ ਦਰਜ ਹੋਈ ਹੈ। ਉਹਨਾਂ ਦਾ ਅੱਜ ਦਾ ਜੋ ਜਨਮ ਦਿਹਾੜਾ ਹੈ ਔਰ ਕੱਲ੍ਹ ਵੀਰਵਾਰ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ, ਉਹਦੀ ਵੀ ਆਪ ਜੀ ਨੂੰ ਵਧਾਈ ਹੋਵੇ ਔਰ ਬਾਬਾ ਫਰੀਦ ਜੀ ਦੇ ਜਨਮ ਦਿਹਾੜੇ ਦੀ ਵੀ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ। ਗੁਰੂ ਪਿਆਰਿਓ, ਥੱਲੇ ਜੋ ਹਾਈਡਰੈਂਟ ਦੇ ਪਾਪਾਂ ਪਾਈਪਾਂ ਦੀ ਸੇਵਾ ਜਿਹੜੀ ਹੈ ਉਹ ਚੱਲ ਰਹੀ ਹੈ, ਕਰੀਬਨ ਜਿਹੜਾ ਉਹ ਕੱਲ੍ਹ ਨੂੰ ਜਿਹੜਾ ਸਾਰਾ ਕਾਰਜ ਹੈ ਕੰਪਲੀਟ ਹੋ ਜਾਏਗਾ। ਉਹ ਤੋਂ ਬਾਅਦ ਜਿਹੜੀ ਇੰਸਪੈਕਸ਼ਨ ਹੋਏਗੀ ਕੱਲ੍ਹ ਔਰ ਪਰਸੋਂ ਸਤਿਗੁਰੂ ਜੀ ਕਿਰਪਾ ਕਰਨ ਜਦੋਂ ਉਹ ਡਨ ਹੋਈ ਉਹ ਤੋਂ ਬਾਅਦ ਜਿਹੜਾ ਹੈ ਆਪਾਂ ਬਹੁਤ ਲਾਗੇ ਚਲੇ ਜਾਵਾਂਗੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਲੰਗਰ ਹਾਲ ਨੂੰ ਜਿਹੜਾ ਖੁਲਵਾਉਣ ਲਈ। ਜਿਹੜੀ ਵੀ ਕੋਈ ਛੋਟੀ ਮੋਟੀ ਰਿਕੁਆਇਰਮੈਂਟ ਹੋਏਗੀ ਉਹ ਬਾਅਦ ਵਿੱਚ ਜਿਹੜੀ ਪੂਰੀ ਕੀਤੀ ਜਾਵੇਗੀ। ਜਿਹੜਾ ਵੱਡਾ ਕਾਰਜ ਹੈ ਸਤਿਗੁਰੂ ਜੀ ਦੀ ਕਿਰਪਾ ਸਦਕਾ ਉਹ ਮਹਾਰਾਜ ਜੀ ਨੇ ਇੱਕ ਵੀਕ ਦੇ ਵਿੱਚ ਉਹ ਜਿਹੜਾ ਸੰਪੰਨ ਕਰਾਇਆ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਲੱਖ ਲੱਖ ਵਾਰੀ ਜਿਹੜਾ ਸ਼ੁਕਰ ਹੈ, ਤਾਂ ਜੋ ਸਤਿਗੁਰੂ ਜੀ ਦੇ ਕਾਰਜ ਮਹਾਰਾਜ ਜੀ ਆਪ ਹੀ ਜਿਹੜਾ ਹੈ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ। ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਸਭਨਾ ਸੇਵਕਾਂ ਸੰਗਤਾਂ ਦੀ ਜੋ ਅਰਦਾਸਾਂ ਬੇਨਤੀਆਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਜੋ ਆਪਾਂ ਵਿਸ਼ਵਾਸ ਰੱਖ ਕੇ ਕੀਤੀਆਂ ਹਨ, ਸਤਿਗੁਰੂ ਜੀ ਕਿਰਪਾ ਕਰਨ ਜਲਦੀ ਹੀ ਜੋ ਲੰਗਰ ਹਾਲ ਹੈ ਉਹ ਸੰਗਤਾਂ ਦੇ ਲਈ ਜਿਹੜਾ ਖੁੱਲ੍ਹੇ ਔਰ ਆਪਾਂ ਉੱਥੇ ਬੈਠ ਕੇ ਜਿਹੜਾ ਪ੍ਰਸ਼ਾਦਾ ਪਾਣੀ ਜਿਹੜਾ ਛਕਣਾ ਦੀ ਕਿਰਪਾ ਕਰੀਏ। ਔਰ ਆਉਣ ਵਾਲਾ ਜੋ ਸ਼ਨੀਵਾਰ ਹੈ, ਸ਼ਨੀਵਾਰ ਸਵੇਰੇ 8 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਜਿਹੜਾ ਮੰਥਲੀ ਗੁਰਮਤਿ ਕੈਂਪ ਹੁੰਦਾ ਬੱਚਿਆਂ ਦਾ ਉਹ ਲੱਗ ਰਿਹਾ ਹੈ। ਆਪ ਜੀ ਨੂੰ ਬੇਨਤੀ ਹੈ ਭਾਈ ਜਿਨ੍ਹਾਂ ਦੇ ਛੋਟੇ ਬੱਚੇ ਹਨ, ਭਾਵੇਂ ਆਪ ਜੀ ਨੇ ਰਜਿਸਟਰ ਕਰਾਏ ਹਨ ਨਹੀਂ ਕਰਾਏ, ਭਾਵੇਂ ਉਹ ਸਕੂਲ ਵਿੱਚ ਪੜ੍ਹਦੇ ਆ ਜਾਂ ਨਹੀਂ ਪੜ੍ਹਦੇ, ਫਿਰ ਵੀ ਆਪ ਜੀ ਨੂੰ ਬੇਨਤੀ ਹੈ ਆਪਣੇ ਬੱਚਿਆਂ ਨੂੰ ਜਿਹੜਾ ਹੈ ਉਹ ਕੋਸ਼ਿਸ਼ ਕਰਿਆ ਕਰੋ। ਜਦੋਂ ਗੁਰਮਤਿ ਕੈਂਪ ਹੁੰਦੇ ਆ ਉਹਦੇ ਵਿੱਚ ਲਿਆ ਕੇ ਗੁਰਮਤਿ ਵਿੱਦਿਆ ਜਿਹੜੀ ਹੈ ਉਹ ਬੱਚੇ ਗ੍ਰਹਿਣ ਕਰਦੇ ਆ। ਬਹੁਤ ਹੀ ਪੇਰੈਂਟ ਜਿਹੜੇ ਹੈ ਉਹ ਧੰਨਵਾਦੀ ਹਨ ਜੋ ਸਤਿਗੁਰੂ ਜੀ ਦੇ ਦਰ 'ਤੇ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਲੈ ਕੇ ਆਉਂਦੇ ਆ ਔਰ ਗੁਰਮਤਿ ਵਿੱਦਿਆ ਜਿਹੜੀ ਹੈ ਆਪਣੇ ਬੱਚਿਆਂ ਨੂੰ ਗ੍ਰਹਿਣ ਕਰਵਾ ਰਹੇ ਆ। ਆਉਣ ਵਾਲਾ ਜੋ ਅਕਤੂਬਰ ਦਾ ਮਹੀਨਾ ਹੈ 2, 3, ਔਰ 4 ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਆਪਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਆਪਣੇ ਗੁਰੂ ਘਰ ਵਿਖੇ ਮਨਾ ਰਹੇ ਹਾਂ। ਗੁਰੂ ਪਿਆਰਿਓ, ਦਿਲ ਕਰਦਾ ਕਿ ਹਰ ਇੱਕ ਜਿਹੜਾ ਸਮਾਗਮ ਜਿਵੇਂ ਅੱਜ ਦਾ ਸਮਾਗਮ ਹੈ ਬਾਬਾ ਫਰੀਦ ਜੀ ਦਾ, ਦਿਲ ਕਰਦਾ ਕਿ ਇਹਨੂੰ ਬੜੀ ਧੂਮਧਾਮ ਦੇ ਨਾਲ ਮਨਾਈਏ, ਪਰ ਜਿਹੜੀਆਂ ਪ੍ਰੋਬਲਮਾਂ ਹੈ ਥੱਲੇ ਇਹ ਨਹੀਂ ਮੱਤ ਮਾਰ ਦਿੰਦੀਆਂ, ਇਹਨਾਂ ਕਰਕੇ ਜਿਹੜੇ ਹੈ ਅਸੀਂ ਕਰੀਬਨ 1 ਹਫ਼ਤਾ ਜਿਹੜਾ ਹੈ ਉਹ ਥੱਲੇ ਹੀ ਸੁਰਤ ਨਹੀਂ ਆਈ। ਆਪਣੇ ਹੱਥੀਂ ਜਿਹੜਾ ਹੈ ਸਾਰੇ ਕਮੇਟੀ ਮੈਂਬਰਾਂ ਨੇ ਸਾਰੀਆਂ ਜਿਹੜੀਆਂ ਟਰੈਂਚਾਂ ਹੈ ਆਪਣੇ ਹੱਥੀਂ ਪੱਟ ਪੱਟ ਕੇ ਬਾਹਰ ਮਿੱਟੀ ਸਿੱਟੀ ਹੈ, ਕਿਉਂਕਿ ਜੋ 1-1 ਪੈਸਾ ਗੁਰੂ ਘਰ ਦਾ ਉਹਦਾ ਬਚਾਅ ਹੋਵੇ। ਇਸ ਕਰਕੇ ਸਵੇਰ ਤੋਂ ਹੀ ਜਿਹੜੇ ਸਾਰੇ ਸਿੰਘ ਜਿਹੜੇ ਆ ਕਮੇਟੀ ਦੇ ਵਿੱਚ ਜਿੰਨੇ ਵੀ ਹੈ ਉਹ ਆ ਕੇ ਹੱਥਾਂ ਦੇ ਨਾਲ ਸ਼ਵਲਾਂ ਦੇ ਨਾਲ ਆਪ ਪੱਟ ਪੱਟ ਕੇ ਮਿੱਟੀ ਜਿਹੜੀ ਹੈ ਉਹ ਬਾਹਰ ਸਿੱਟਦੇ ਆ, ਕਲੀਨ ਜਿਹੜੀ ਉਹ ਕਰਦੇ ਆ। ਜਿੰਨੀ ਵੀ ਟਰੈਂਚ ਜਿਹੜੀ 4 ਫੁੱਟ ਦੀ ਡੂੰਘੀ ਟਰੈਂਚ ਹੈ, ਕਿਉਂਕਿ ਸਾਰਿਆਂ ਨੇ ਹੱਥੀਂ ਕੰਮ ਜਿਹੜੇ ਉਹ ਨਹੀਂ ਕੀਤੇ ਹੋਏ, ਬਹੁਤ ਸਮਾਂ ਹੋ ਗਿਆ ਜਿਹੜੇ ਇਹ ਸ਼ਵਲਾਂ ਵਗੈਰਾ ਨਹੀਂ ਚਲਾਈਆਂ, ਪਰ ਫਿਰ ਵੀ ਸਤਿਗੁਰੂ ਜੀ ਦੀ ਕਿਰਪਾ ਸਦਕਾ ਜਿਵੇਂ ਕੱਲ੍ਹ ਨੂੰ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਦਿਹਾੜਾ ਹੈ,
ਇੱਦਾਂ ਹੀ ਸਾਰੇ ਦਿਹਾੜੇ ਜਿਹੜੇ ਸ਼ਰਧਾ ਭਾਵਨਾ ਦੇ ਨਾਲ ਆਪਾਂ ਮਨਾਉਣ ਨੂੰ ਦਿਲ ਕਰਦਾ ਕਿ ਗੁਰੂ ਘਰ ਦੇ ਵਿੱਚ ਕੋਈ ਨਾ ਕੋਈ ਪ੍ਰਚਾਰਕ ਕੋਈ ਕਥਾਵਾਚਕ ਜਿਹੜਾ ਆਵੇ ਸਾਨੂੰ ਸਾਡੇ ਸਤਿਗੁਰਾਂ ਦੀਆਂ ਵਡਿਆਈਆਂ ਜਿਹੜੀਆਂ ਹੈ ਉਹ ਕਰਕੇ ਸ਼ਰਧਾ ਭਾਵਨਾ ਸਾਡੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਵਿੱਚ ਵਧੇ। ਆਪ ਜੀ ਨੂੰ ਬੇਨਤੀ ਹੈ ਭਾਈ ਇਹ ਅਰਦਾਸ ਬੇਨਤੀ ਜ਼ਰੂਰ ਕਰੋ ਕਿ ਜਿਹੜਾ ਇਹ ਕਾਰਜ ਹੈ ਲੰਗਰ ਹਾਲ ਦਾ ਉਹ ਸਤਿਗੁਰੂ ਜੀ ਕਿਰਪਾ ਕਰਕੇ ਉਹਦੇ ਲਈ ਸਾਡੇ ਵਿੱਚ ਸਹਾਈ ਹੋਣ, ਜੋ ਲੰਗਰ ਹਾਲ ਖੁੱਲ੍ਹ ਜਾਵੇ ਉਹ ਤੋਂ ਬਾਅਦ ਜਿਹੜੇ ਬਾਕੀ ਦੇ ਕਾਰਜ ਹੈ ਫਿਰ ਨਿਰੰਤਰ ਜਿਹੜੇ ਉਹ ਚਾਲੂ ਹੋ ਜਾਣਗੇ। ਆਓ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਹੁਣ ਤਕਰੀਬਨ 7:15 ਤੱਕ ਆਰਤੀ ਆਰਤਾ ਔਰ ਕੀਰਤਨ ਦੀ ਹਾਜ਼ਰੀ ਭਰੇਗਾ, ਉਪਰੰਤ ਜਿਹੜਾ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪੈਰੀ ਸਾਹਿਬ ਸੰਗਤ ਜੀ ਕੀਰਤਨ ਦੀ ਇਤਨਿਕ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਸੀ। ਕੀਰਤਨ ਕਰਦੇ ਹਾਂ ਬੇਅੰਤ ਗਲਤੀਆਂ ਦੀ ਖਿਮਾ ਆਪ ਸਭ ਜੀ ਨੂੰ ਸ਼ੇਖ ਫਰੀਦ ਜੀ ਦੇ ਜਨਮ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਉਹਨਾਂ ਦੇ ਉਪਦੇਸ਼ਾਂ ਅਨੁਸਾਰ ਜੀਵਨ ਬਤੀਤ ਕਰਨ ਦੀ ਮੱਤ ਬਖਸ਼ਿਸ਼ ਕਰਨ। ਆਪ ਸਭ ਜੀ ਨੇ ਅਸੀਸ ਬਖਸ਼ਿਸ਼ ਕਰਨੀ, ਫਤਿਹ ਗਜਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਉਹ ਤੋਂ ਪਹਿਲਾਂ ਭਾਈ ਸਾਹਿਬ ਜੀ ਆਸਾ ਰਾਗ ਵਿੱਚੋਂ ਪੜ੍ਹ ਰਹੇ ਸਨ, ਸੇਖ ਫਰੀਦਾ ਖੈਰ ਦੀਜੇ ਬੰਦਗੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਬਾਬਾ ਫਰੀਦ ਜੀ ਦੀ ਬਹੁਤ ਹੀ ਥੋੜ੍ਹੀ ਬਾਣੀ ਹੈ, ਚਾਰ ਸ਼ਬਦ ਆ ਔਰ 112 ਜਿਹੜੇ ਸਲੋਕ ਹੈ, ਜਿਹੜੇ ਭੋਗ ਵਾਲੇ ਦਿਨ ਸਵੇਰ ਨੂੰ ਆਪਾਂ ਕਬੀਰ ਸਾਹਿਬ ਜੀ ਦੀ ਬਾਣੀ ਤੋਂ ਬਾਅਦ ਜਿਹੜੇ ਬਾਬਾ ਫਰੀਦ ਜੀ ਦੇ ਸਲੋਕ ਜਿਹੜੇ ਸਰਪਣ ਕਰਦੇ ਹਾਂ। ਪਰ ਇੰਨਾ ਕੁ ਤੱਤ ਸਾਰ ਜਿਹੜਾ ਹੈ ਬਾਣੀ ਦੇ ਵਿੱਚ, ਇੰਨੀ ਕੁ ਸਰਲ ਬਾਣੀ, ਜਿਹੜੇ ਅਣਿਆਲੇ ਤੀਰ ਹੈ, ਜਿਹੜੇ ਬਾਣੀ ਸਮਝ ਲੱਗਦੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਪਿਆਰੇ ਵੱਡਾ ਪਰਉਪਕਾਰ ਕੀਤਾ, ਇਹ ਜੋ ਇੱਕ ਹਾਰ ਪਰਾਉਣ ਦੀ ਤਰ੍ਹਾਂ ਸਤਿਗੁਰ ਜੀ ਨੇ ਇਹ ਜਿਹੜੇ ਫੁੱਲ ਹੈ ਇਹ ਉਸ ਹਾਰ ਦੇ ਵਿੱਚ ਜਿਹੜੇ ਪਰੋ ਦਿੱਤੇ, ਜੋ ਇੰਨੀ ਮਿੱਠੀ ਬਾਣੀ ਔਰ ਸਾਡੀ ਪੰਜਾਬੀ ਬੋਲੀ ਦੇ ਵਿੱਚ ਸਾਨੂੰ ਸਾਰੀ ਬਾਣੀ ਜਿਹੜੀ ਉਹ ਸਮਝ ਲੱਗਦੀ ਹੈ। ਭਾਈ ਸਾਹਿਬ ਜੀ ਨੇ ਪਹਿਲਾ ਸ਼ਬਦ ਪੜ੍ਹਿਆ ਸੀ, ਜੋਵਨ ਜਾਂਦੇ ਨਾ ਡਰਾਂ, ਜੇ ਸੌ ਪ੍ਰੀਤ ਨਾ ਜਾਏ, ਇੱਥੀ ਜੋਵਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਕਹਿੰਦੇ ਜੇ ਪ੍ਰੀਤ ਸਤਿਗੁਰੂ ਜੀ ਦੇ ਨਾਲ ਨਾ ਰਹੀ ਤਾਂ ਇਹ ਜਿਹੜੇ ਫੁੱਲ ਹੈ ਉਹ ਕਮਲਾ ਜਾਣਗੇ, ਸੁੱਕ ਜਾਣਗੇ, ਇਹ ਹਰਿਆ ਭਰਿਆ ਬਾਗ ਨਹੀਂ ਰਹੇਗਾ। ਸਤਿਗੁਰੂ ਜੀ ਕਿਰਪਾ ਕਰਨ, ਜਿਵੇਂ ਭਾਈ ਸਾਹਿਬ ਜੀ ਇਹ ਮੰਗ ਕੇ ਗਏ ਆ ਕਿ ਸਤਿਗੁਰੂ ਜੀ ਦੀ ਬਾਣੀ ਜੋ ਬਾਬਾ ਫਰੀਦ ਜੀ ਨੇ ਉਚਾਰਨ ਕੀਤੀ ਹੈ, ਉਸ ਬਾਣੀ 'ਤੇ ਅਸੀਂ ਚੱਲ ਸਕੀਏ, ਉਹ ਬਾਣੀ ਸਾਡੇ ਜੀਵਨ ਦੀ ਅਗਵਾਈ ਕਰ ਸਕੇ। ਸਤਿਗੁਰੂ ਜੀ ਦੇ ਇੱਕ ਵਾਰ ਫਿਰ ਤੋਂ, ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਬੈਠੇ ਹਨ, ਉਹਨਾਂ ਦੇ ਆਗਮਨ ਪੁਰਬ ਦੀਆਂ ਇੱਕ ਵਾਰੀ ਫਿਰ ਤੋਂ ਸਮੁੱਚੀ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ। ਕੱਲ੍ਹ ਨੂੰ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ, ਆਪ ਜੀ ਨੂੰ ਬੇਨਤੀ ਹੈ ਗੁਰੂ ਪਿਆਰੇ ਉਹ ਕੱਲ੍ਹ ਨੂੰ ਸ਼ਾਮ ਨੂੰ ਵੀ ਜੇ ਸਮਾਂ ਹੋਵੇ ਜ਼ਰੂਰ ਜਿਹੜਾ ਹੈ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਲੈਣ ਦੀ ਕਿਰਪਾਲਤਾ ਕਰਨੀ। ਆਓ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਪਿਆਰੇ ਸਤਿਕਾਰਯੋਗ ਗੁਰੂ ਘਰ ਦੇ ਕਥਾ ਵਾਚਕ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ, ਉਹ ਸੰਗਤਾਂ ਨੂੰ ਗੁਰਸ਼ਬਦ ਦੀ ਕਥਾ ਅਤੇ ਬਾਬਾ ਫਰੀਦ ਜੀ ਦੇ ਜਨਮ ਦਿਹਾੜੇ 'ਤੇ ਜੋ ਵਿਸ਼ੇਸ਼ ਕਥਾ ਹੈ ਉਹ ਕਰਕੇ ਨਿਹਾਲ ਕਰਨਗੇ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕੈ ਹੈ ਸਵੈ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ

बंधों कर अनुराग। श्री गुर शब्द कमाई जिन जीते पंच विकार।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਆਪ ਜੀ ਬਹੁਤ ਧੰਨਤਾਯੋਗ ਹੋ, ਗੁਰੂ ਦੀ ਗੋਦ ਵਿੱਚ ਬੈਠ ਕੇ ਆਪ ਜੀ ਨੇ ਜੀਵਨ ਨੂੰ ਸਫਲ ਬਣਾਉਂਦਿਆਂ, ਜੀਵਨ ਦਾ ਲਾਹਾ ਖੱਟਦਿਆਂ, ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ, ਉਹਨਾਂ ਪਾਸੋਂ ਬੜੀ ਪਿਆਰ ਸਹਿਤ ਗੁਰੂ ਕੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਜਿਵੇਂ ਸਾਡੇ ਅਤਿ ਸਤਿਕਾਰਯੋਗ ਸਰਦਾਰ ਚਰਨਜੀਤ ਸਿੰਘ ਜੀ ਸੰਵਰਾ ਆਪ ਜੀ ਨੂੰ ਦੱਸ ਰਹੇ ਸਨ ਕਿ ਅੱਜ ਬਾਬਾ ਸ਼੍ਰੀ ਫਰੀਦ ਜੀ ਦਾ ਜਨਮ ਦਿਹਾੜਾ ਹੈ। ਸਮੁੱਚੇ ਹੀ ਜਗਤ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਰਹਿੰਦੀਆਂ ਨੇ, ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਦਿਹਾੜੇ ਨੂੰ ਮਨਾ ਰਹੀਆਂ ਨੇ। ਆਪਾਂ ਵੀ ਯਤਨ ਕੀਤਾ ਹੈ, ਸਵੇਰ ਤੋਂ ਹੀ ਵੀਰ ਜੀ ਹੋਣਾਂ ਨੇ ਜੋ ਆਪਣਾ ਇੱਕ ਗਰੁੱਪ ਹੈ ਗੁਰਸੰਗਤਾਂ ਦੇ ਨਾਲ ਗੁਰੂ ਘਰ ਦਾ, ਉਸ ਵਿੱਚ ਵੀ ਪੋਸਟ ਪਾਈ ਹੈ, ਸੰਗਤਾਂ ਨੂੰ ਇਸ ਦਿਹਾੜੀ ਦੀ ਮੁਬਾਰਕਬਾਦ ਦਿੱਤੀ ਹੈ, ਵਧਾਈ ਦਿੱਤੀ ਹੈ। ਨਾਲ ਬਾਬਾ ਫਰੀਦ ਜੀ ਦੇ ਜੀਵਨ ਬਾਰੇ ਬੜਾ ਸੋਹਣਾ ਇਹਨਾਂ ਨੇ ਲਿਖਿਆ ਹੈ ਕਿ ਉਹਨਾਂ ਦਾ ਜਨਮ ਉਹ ਮੁਲਤਾਨ ਦੇ ਵਿੱਚ ਪਾਕਿਸਤਾਨ ਤੋਂ ਕੋਈ ਤਕਰੀਬਨ 10 ਕਿਲੋਮੀਟਰ ਦੂਰ ਪਿੰਡ ਹੈ ਕੋਠੀਵਾਲ, ਇੱਥੇ ਬਾਬਾ ਫਰੀਦ ਜੀ ਦਾ ਜਨਮ ਹੋਇਆ ਹੈ। ਅਤੇ ਇਹਨਾਂ ਦੇ ਮਾਤਾ ਪਿਤਾ ਦਾ ਵੀ ਜ਼ਿਕਰ ਕੀਤਾ ਹੈ, ਪਿਤਾ ਜਮਾਲ ਉਦਦੀਨ ਸੁਲੇਮਾਨ ਅਤੇ ਮਾਤਾ ਬਰਮਿਉਂ, ਬੀਬੀ ਕਰਸੁਮ ਬੀਬੀ ਵੀ ਕਿਹਾ ਜਾਂਦਾ ਹੈ, ਦੋ ਨਾਂ ਜਿਹੜੇ ਉਹਨਾਂ ਦੇ ਪ੍ਰਚਲਿਤ ਸਨ। ਬਾਬਾ ਫਰੀਦ ਜੀ ਦੀ ਬਾਣੀ ਜਿਵੇਂ ਦੱਸ ਰਹੇ ਸਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਟੋਟਲ ਜਿਹੜੇ ਸਲੋਕ ਨੇ ਉਹਨਾਂ ਦੀ ਗਿਣਤੀ 112 ਹੈ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪਾਂ ਘਰ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਵਾਉਂਦੇ ਹਾਂ, ਹੁਣ ਤਾਂ ਨਹੀਂ ਸਾਡੇ ਬਜ਼ੁਰਗ ਵਿਸ਼ੇਸ਼ ਕਰਕੇ ਇਹ ਪੁੱਛਦੇ ਹੁੰਦੇ ਸਨ ਕਿ ਕਦੋਂ ਬਾਬਾ ਫਰੀਦ ਜੀ ਦੇ ਭਗਤ ਕਬੀਰ ਜੀ ਦੇ ਸਲੋਕ ਆਰੰਭ ਹੋਣੇ ਹੈ। ਅਤੇ ਬੜੇ ਪਿਆਰ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਇਸ ਬਾਣੀ ਨੂੰ ਸੁਣਦੇ ਸਨ। ਕਿਉਂ? ਕਾਰਨ ਸੀ, ਇਸ ਬਾਣੀ ਦੇ ਵਿੱਚ ਬੜੀ ਸਰਲ ਤਰੀਕੇ ਦੇ ਨਾਲ ਬਾਬਾ ਫਰੀਦ ਜੀ ਨੇ ਵੀ ਅਤੇ ਭਗਤ ਕਬੀਰ ਜੀ ਨੇ ਵੀ ਸਮਝਾਇਆ ਹੈ। ਇਹਨਾਂ ਦੇ ਜਿਹੜੇ ਸ਼ਬਦ ਨੇ ਨਾ, ਮਨ ਨੂੰ ਬੜੇ ਟੁੰਬਦੇ ਨੇ। ਜਿਵੇਂ ਬਾਬਾ ਫਰੀਦ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਕੋਈ ਫਰੀਦ ਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ਼, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹਿ ਦਰਵੇਸ਼। ਕਿ ਮੇਰੇ ਜਿਹੜਾ ਤਨ ਅਤੇ ਲਿਬਾਸ ਧਾਰਨ ਕੀਤਾ ਹੈ ਸੂਫੀਆਂ ਵਾਲਾ, ਉਸ ਨੂੰ ਵੇਖ ਕਰਕੇ ਸੰਸਾਰ ਦੇ ਲੋਕ ਮੈਨੂੰ ਸੰਤ ਕਹਿੰਦੇ ਹੈ, ਪਰ ਮੇਰਾ ਜਿਹੜਾ ਜੀਵਨ ਹੈ ਉਹਦੇ ਬਾਬਤ ਮੈਨੂੰ ਪਤਾ ਹੈ। ਇਹ ਇੱਕ ਨਿਮਰਤਾ ਦੇ ਸ਼ਬਦ ਨੇ, ਪਿਆਰ ਵਾਲੇ ਸ਼ਬਦ ਨੇ ਉਹਨਾਂ ਦੇ। ਫਰੀਦਾ ਕਾਲਾ ਮੈਂਡਾ, ਕਾਲੀ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ਼, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹਿ ਦਰਵੇਸ਼। ਮੈਂ ਤਾਂ ਗੁਨਾਹਾਂ ਦਾ ਭਰਿਆ ਹੋਇਆ, ਮੇਰੇ ਵਿੱਚ ਤਾਂ ਇੱਕ ਵੀ ਗੁਣ ਨਹੀਂ। ਇਹਦੇ ਨਾਲ ਦਾ ਹੀ ਸ਼ਬਦ ਜਿਵੇਂ ਭੱਟ ਜਾਣਾ ਨੇ ਵੀ ਕਿਹਾ, ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾਟ ਵਿਖੈ ਵਿਖਾਈ, ਮਾਇਆ ਮੂਹ ਭਰਮ ਪੈ ਪੂਲੇ, ਸੁੱਤ ਤਾਰਾ ਸੰਪ੍ਰੀਤ ਲਗਾਏ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਗੁਰੂ ਦੀ ਸੰਗਤ ਨੂੰ ਵੇਖੋ ਕਿੱਡਾ ਵੱਡਾ ਸਤਿਕਾਰ ਦਿੱਤਾ ਹੈ ਭੱਟ ਜਾਣਾ ਨੇ ਵੀ। ਬਾਬਾ ਫਰੀਦ ਜੀ ਵੀ ਗੁਰੂ ਸੰਗਤ ਨੂੰ ਸਨਮਾਨ ਦੇ ਰਹੇ ਹੈ ਕਿ ਗੁਰੂ ਦੀ ਸੰਗਤ ਮੈਨੂੰ ਸੰਤ ਸਮਝਦੀ ਹੈ, ਪਰ ਮੈਂ ਤਾਂ ਗੁਨਾਹਾਂ ਦੇ ਨਾਲ ਭਰਿਆ ਹੋਇਆ, ਮੇਰਾ ਜਿਹੜਾ ਲਿਬਾਸ ਹੈ ਠੀਕ ਹੈ,
ਉਹਦਾ ਰੰਗ ਕਾਲਾ ਹੈ, ਕਾਲੀ ਮੈਂਡੀ ਕੱਪੜੀ, ਕਾਲਾ ਮੈਂਡਾ ਵੇਸ਼, ਪਰ ਜਿਹੜੇ ਮੇਰੇ ਅੰਦਰ ਗੁਨਾਹ ਨੇ ਉਹਨਾਂ ਦਾ ਮੈਨੂੰ ਪਤਾ ਹੈ, ਸੰਸਾਰ ਨੂੰ ਨਹੀਂ ਪਤਾ, ਜਾਂ ਮੇਰੇ ਨਿਰੰਕਾਰ ਨੂੰ ਪਤਾ ਹੈ। ਇਸ ਕਰਕੇ ਭਗਤ ਜਨ ਕਦੇ ਵੀ ਕੋਈ ਵਲ ਛਲ ਵਾਲਾ ਸ਼ਬਦ ਨਹੀਂ ਕਰਦੇ। ਜੋ ਹਕੀਕਤ ਹੈ, ਸੱਚਾਈ ਹੈ ਸਤ ਸੰਗਤ ਜੀ, ਉਸ ਨੂੰ ਬਿਆਨ ਕਰਦੇ ਹੈ ਕਿ ਲੋਕ ਮੈਨੂੰ ਦਰਵੇਸ਼ ਕਹਿੰਦੇ ਨੇ, ਦਰਵੇਸ਼ ਸਮਝਦੇ ਨੇ। ਹੋਰ ਵੀ ਬਾਬਾ ਫਰੀਦ ਜੀ ਦੇ ਸ਼ਬਦ ਬੜੇ ਨੇ ਜਿਹੜੇ ਸਾਡੇ ਮਨ ਨੂੰ ਟੁੰਬਦੇ ਨੇ, ਸਮਝ ਆਉਂਦੇ ਨੇ ਕਿ ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੇ ਤੂੰ ਜਾਣੇ ਉਹੀ ਤੈਅ ਪਾਸੋਂ ਉਹ ਲੱਗ ਗਏ, ਤੂੰ ਅਜੇ ਨਾ ਪਤੀਣੀ ਉਹੇ ਕਿ ਤੇਰੇ ਮਾਂ ਪਿਓ ਕਿੱਥੇ ਨੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਹੈ। ਤੂੰ ਸੰਸਾਰ ਵਿੱਚ ਜਨਮ ਲੈ ਕੇ ਆਪਣੇ ਆਪ 'ਤੇ ਇੰਨਾ ਮਾਣ ਕਿਉਂ ਕਰਦਾ ਹੈ, ਹੰਕਾਰ ਕਰਦਾ ਹੈ ਆਪਣੇ ਆਪ ਦਾ, ਆਪਣੇ ਤਨ ਦਾ, ਧਨ ਦਾ, ਜਵਾਨੀ ਦਾ, ਕਾਹਦੇ ਵਾਸਤੇ ਕਰਦਾ? ਆਪਣੇ ਮਾਂ ਪਿਓ ਵੱਲ ਵੇਖ, ਕਦੇ ਉਹਨਾਂ ਦਾ ਵੀ ਸਮਾਂ ਸੀ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਹੈ। ਅੱਜ ਜੇ ਉਹ ਤੇਰੇ ਕੋਲ ਨਹੀਂ ਤਾਂ ਕੱਲ੍ਹ ਨੂੰ ਤੂੰ ਵੀ ਇਸ ਸੰਸਾਰ ਦੇ ਵਿੱਚ ਨਹੀਂ ਹੋਣਾ। ਇੱਕ ਵੈਰਾਗ, ਇੱਕ ਪਿਆਰ ਪੈਦਾ ਕਰਨ ਵਾਲੇ ਇਹ ਸ਼ਬਦ

0: ਪੈਦਾ ਹੁੰਦਾ ਹੈ। ਵਾਕਿਆ ਇਹ ਜਿਹੜਾ ਜੀਵਨ ਹੈ ਜਾਂ ਇਹ ਸੰਸਾਰ ਜਿਹੜਾ ਹੈ ਜਾਂ ਇਹ ਪਰਿਵਾਰ ਜਿਹੜਾ ਹੈ ਇਹ ਇੱਥੇ ਤੱਕ ਹੀ ਹੈ। ਇਹ ਨਹੀਂ ਨਾ ਗੁਰੂ ਨੇ ਕਦੇ ਪਰਿਵਾਰ ਛੱਡਣ ਵਾਸਤੇ ਕਿਹਾ, ਨਾ ਗੁਰੂ ਦੇ ਪਿਆਰਿਆਂ ਨੇ ਸਾਨੂੰ ਪਰਿਵਾਰ ਛੱਡਣ ਵਾਸਤੇ ਕਿਹਾ। ਗੁਰੂ ਨੇ ਵੀ ਇੱਕੋ ਚੀਜ਼ ਸਾਨੂੰ ਬਾਣੀ ਵਿੱਚ ਸਮਝਾਈ ਹੈ ਕਿ ਸੰਸਾਰ ਵਿੱਚ ਰਹਿਣ ਵਾਸਤੇ ਪਰਿਵਾਰ ਜ਼ਰੂਰੀ ਹੈ। ਜੇ ਪਰਿਵਾਰ ਨਹੀਂ ਹੋਵੇਗਾ ਤਾਂ ਸਾਡਾ ਜਿਹੜਾ ਜੀਵਨ ਹੈ ਉਹਦੀ ਨਿਯਮਾਵਲੀ ਨਹੀਂ ਬਣੇਗੀ, ਅਸੀਂ ਨਿਯਮਬੰਦ ਨਹੀਂ ਹੋ ਸਕਦੇ। ਅਸੀਂ ਆਪਣੇ ਪਰਿਵਾਰ ਦੀਆਂ ਜਾਂ ਸੰਸਾਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਨਾ ਉਹਨਾਂ ਨੂੰ ਨਹੀਂ ਸਮਝ ਸਕਦੇ ਪਰਿਵਾਰ ਤੋਂ ਬਗੈਰ। ਪਰਿਵਾਰ ਹੀ ਸਾਨੂੰ ਸਮਝਾਉਂਦਾ ਹੈ ਕਿ ਸੰਸਾਰ ਵਿੱਚ ਅਸੀਂ ਕਿਵੇਂ ਵਿਚਰਨਾ ਹੈ। ਮਾਂ ਪਿਓ ਹੈ, ਮਾਂ ਪਿਓ ਸਾਨੂੰ ਬਚਪਨ ਤੋਂ ਹੀ ਸਮਝਾਉਂਦਾ ਹੈ ਕਿ ਤੁਹਾਡਾ ਜਿਹੜਾ ਕਰੈਕਟਰ ਹੈ, ਤੁਹਾਡਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਤੁਸੀਂ ਕਿਵੇਂ ਸਮਾਜ ਵਿੱਚ ਵਿਚਰਨਾ ਹੈ, ਇਹ ਸਾਨੂੰ ਸਾਡਾ ਪਰਿਵਾਰ ਸਮਝਾਉਂਦਾ ਹੈ। ਮਾਂ ਪਿਓ ਸਮਝਾਉਂਦਾ ਹੈ ਕਿ ਜਦੋਂ ਤੁਸੀਂ ਗ੍ਰਹਿਸਥੀ ਹੋਣਾ ਹੈ ਤਾਂ ਗ੍ਰਹਿਸਥ ਜੀਵਨ ਦੀਆਂ ਜ਼ਿੰਮੇਵਾਰੀਆਂ ਕੀ ਨੇ, ਕਿਵੇਂ ਤੁਸੀਂ ਆਪਣੀ ਭਾਈਚਾਰਕ ਸਾਂਝ ਜਿਹੜੀ ਹੈ ਉਹ ਸਮਾਜ ਵਿੱਚ ਬਣਾਉਣੀ ਹੈ, ਕਿਵੇਂ ਤੁਸੀਂ ਆਪਣਾ ਜਿਹੜਾ ਅਕਸ਼ ਹੈ ਉਹਨੂੰ ਸੰਸਾਰ ਵਿੱਚ ਰੋਸ਼ਨ ਕਰ ਸਕਦੇ ਹੋ। ਗੁਰੂ ਅਮਰਦਾਸ ਮਹਾਰਾਜ ਜੀ ਦੇ ਆਪਾਂ ਵਚਨ ਪੜ੍ਹਦੇ ਹਾਂ ਕਿ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ, ਤਗੀਦ ਕੀਤੀ ਹੈ ਕਿ ਪਿਆਰੀ ਮਨਾ ਤੂੰ ਸਦਾ ਉਸ ਸੱਚੇ ਪਰਮਾਤਮਾ ਨੂੰ ਚੇਤੇ ਕਰ, ਉਹਨੂੰ ਸੰਭਾਲ, ਉਹਦੇ ਨਾਮ ਨੂੰ ਕਦੇ ਵਿਸਾਰੀ ਨਾ। ਕਿਉਂ, ਕਾਰਨ ਕੀ ਹੈ? ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲਿਆ ਨਾਹੀਂ ਤੇਰਾ ਨਾਲੇ, ਜਿਹੜਾ ਤੂੰ ਆਪਣਾ ਪਰਿਵਾਰ ਦੇਖ ਰਹੀ ਹੈ। ਇੱਕ ਗੱਲ ਚੇਤੇ ਵਿੱਚ ਰੱਖੀ ਕਿ ਇਹਨੇ ਤੇਰੇ ਨਾਲ ਨਹੀਂ ਜਾਣਾ। ਜਦੋਂ ਤੂੰ ਸੰਸਾਰ ਵਿੱਚੋਂ ਜਾਵੇਂਗਾ ਇਸ ਪਰਿਵਾਰ ਨੇ ਤੇਰੇ ਨਾਲ ਨਹੀਂ ਜਾਣਾ। ਇੱਥੇ ਪਰਿਵਾਰ ਛੱਡਣ ਵਾਸਤੇ ਨਹੀਂ ਮਹਾਰਾਜ ਜੀ ਨੇ ਕਿਹਾ, ਇਹ ਸਮਝਾਇਆ ਕਿ ਜਿਸ ਪਰਿਵਾਰ ਵਿੱਚ ਰਹਿ ਕੇ ਤੈਨੂੰ ਕਰਤਾਰ ਭੁੱਲ ਗਿਆ, ਤੈਨੂੰ ਕਰਤਾਰ ਨਹੀਂ ਭੁੱਲਣਾ ਚਾਹੀਦਾ। ਪਰਿਵਾਰ ਵਿੱਚ ਰਹਿੰਦਿਆਂ ਤੈਨੂੰ ਕਰਤਾਰ ਵੀ ਚੇਤੇ ਰਹੇ, ਤੇਰੀ ਸੁਰਤੀ ਵਿੱਚ ਤੇਰੇ ਧਿਆਨ ਵਿੱਚ ਪਰਮਾਤਮਾ ਦਾ ਨਾਮ ਵੀ ਜਿਹੜਾ ਵਸਿਆ ਰਹੇ। ਸਤਿਗੁਰੂ ਜੀ ਕਹਿੰਦੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ, ਕਿਉਂ ਚਿਤ ਲਾਈਏ? ਕਾਹਦੇ ਵਾਸਤੇ ਇੰਨਾ ਜਿਹੜਾ ਚੇਤ ਹੈ ਜਿਹਨੇ ਤੇਰੇ ਨਾਲ ਨਹੀਂ ਜਾਣਾ? ਤੂੰ ਆਪਣਾ ਮਨ ਕਿਉਂ ਜੋੜਿਆ ਹੋਇਆ? ਉਸ ਦੇ ਨਾਲ ਜੋੜ ਜਿਹਨੇ ਤੇਰੇ ਨਾਲ ਜਾਣਾ, ਸਾਥ ਤੇਰਾ ਚੱਲੇ ਨਾ ਕਿਸ ਨਾਲ, ਕਿਉਂ ਚਿਤ ਲਾਈਏ? ਐਸਾ ਕੰਮ ਮੂਲੀ ਨਾ ਕੀਤਾ ਜੇਤ ਅੰਤ ਪੱਛੋਂ ਤਾਈਏ। ਸਤਿਗੁਰੂ ਜੀ ਕਹਿੰਦੇ ਪਰਿਵਾਰ ਵਿੱਚ ਜਾਂ ਪਰਿਵਾਰ ਦੇ ਮੂੰਹ ਵਿੱਚ ਫਸ ਕੇ ਐਸਾ ਭੁੱਲ ਕੇ ਵੀ ਕੰਮ ਨਾ ਕਰੀ ਜਿਸ ਕੰਮ ਨੂੰ ਕਰਕੇ ਅਖੀਰ ਜਦੋਂ ਤੂੰ ਸੰਸਾਰ ਵਿੱਚੋਂ ਜਾਵੇ ਤਾਂ ਤੈਨੂੰ ਪਛਤਾਉਣਾ ਪਵੇ, ਪਛਤਾਵਾ ਕਰਨਾ ਪਵੇ। ਇਸ ਹੀ ਚੀਜ਼ ਨੂੰ ਸਤਿਸੰਗਤ ਜੀ ਭਗਤ ਜਨਾਂ ਨੇ ਵੀ ਬਾਣੀ ਦੇ ਵਿੱਚ ਸਮਝਾਇਆ ਕਿ ਇਹ ਮਨੁੱਖ ਜਦੋਂ ਪਰਿਵਾਰ ਦੇ ਮੂੰਹ ਵਿੱਚ ਫਸ ਜਾਂਦਾ ਨਾ, ਪਰਿਵਾਰ ਦਾ ਮੂੰਹ ਇਹਦੇ ਜੀਵਨ 'ਤੇ ਇਹਦੇ ਮਨ 'ਤੇ ਜਦੋਂ ਪ੍ਰਭਾਵ ਪਾਉਂਦਾ ਫਿਰ ਕੀ ਕਰਦਾ? ਪਰਿਵਾਰ ਵਾਸਤੇ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁਤ ਦਾਰਾ ਪਹਿ ਆਨ ਲੁਟਾਵੈ। ਜਦੋਂ ਪਰਿਵਾਰ ਦਾ ਮੂੰਹ ਪ੍ਰਬਲ ਹੋ ਜਾਂਦਾ ਹੈ, ਪਰਿਵਾਰ ਦੇ ਮੂੰਹ ਵਿੱਚ ਮਨੁੱਖ ਫਸ ਜਾਂਦਾ ਹੈ, ਫਿਰ ਇਹ ਜੀਵਨ ਦੀ ਜਿਹੜੀ ਸੱਚਾਈ ਹੈ ਜਾਂ ਹਕੀਕਤ ਹੈ ਉਸ ਨੂੰ ਭੁੱਲ ਜਾਂਦਾ ਹੈ। ਕਾਰਨ ਕੀ ਹੈ ਕਿ ਕਰਤੇ ਨਾਲੋਂ ਟੁੱਟ ਜਾਂਦਾ, ਪਰਿਵਾਰ ਨਾਲ ਜੁੜ ਜਾਂਦਾ। ਇਹਦੀ ਸੁਰਤ ਪਰਮਾਤਮਾ ਨਾਲੋਂ, ਪਰਮਾਤਮਾ ਦੇ ਨਾਮ ਨਾਲੋਂ ਦੂਰ ਹੋ ਜਾਂਦੀ ਹੈ। ਇਹ ਸੁਰਤ ਕਰਕੇ ਜਦੋਂ ਪਰਿਵਾਰ ਦੇ ਨੇੜੇ ਹੋ ਜਾਂਦਾ ਫਿਰ ਇਹਨੂੰ ਪਰਿਵਾਰ ਦਾ ਫਿਕਰ ਹੋ ਜਾਂਦਾ। ਉਸ ਫਿਕਰ ਵਿੱਚ ਫਿਰ ਇਹ ਸਤਸੰਗਤ ਜੀ ਜਿਹੜੀ ਧਰਮ ਦੀ ਕਿਰਤ ਦਿੱਤੀ ਹੈ ਨਾ ਮਹਾਰਾਜ ਜੀ ਨੇ ਸਾਨੂੰ, ਉਸ ਧਰਮ ਦੀ ਕਿਰਤ ਤੋਂ ਦੂਰ ਹੋ ਕੇ ਪਰਿਵਾਰ ਦੀ ਪਰਵਰਿਸ਼ ਵਾਸਤੇ ਬਹੁ ਪਰਪੰਚ ਕਰਦਾ ਹੈ। ਪਰਪੰਚ ਦਾ ਅਰਥ ਹੈ ਵਲ ਛਲ ਕਰਨਾ, ਬੜੇ ਯਤਨ ਕਰਨੇ। ਬਹੁ ਪਰਪੰਚ ਕਰ ਪਾਰ ਧਨ ਲਿਆਵੇ, ਫਿਰ ਦੂਸਰਿਆਂ ਦਾ ਜਿਹੜਾ ਧਨ ਹੈ ਉਹ ਚੁਰਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੈ ਕੇ ਆਉਂਦਾ ਹੈ ਘਰ ਵਿੱਚ। ਸੁੱਤ ਦਾਰਾ ਪੈ ਆਣ ਲਟਾਵੇ, ਆਪਣੇ ਪਰਿਵਾਰ 'ਤੇ, ਆਪਣੀ ਪਤਨੀ, ਆਪਣੇ ਬੱਚਿਆਂ 'ਤੇ ਉਹ ਫਿਰ ਧਨ ਖਰਚਦਾ ਹੈ। ਅਤੇ ਉੱਥੇ ਭਗਤ ਜੀ ਕਹਿੰਦੇ ਨੇ ਸੁੱਤ ਦਾਰਾ ਪੈ ਆਣ ਲੁਟਾਵੇ, ਮਨ ਮੇਰੇ ਭੂਲੇ ਕਪਟ ਨਾ ਕੀ ਜਾ, ਅੰਤ ਨਾ ਬੇਰਾ ਤੇਰੇ ਜੀ ਪਹਿਲੀ ਜੈ। ਭਗਤ ਵੀ ਇਹੀ ਕਹਿ ਰਹੇ ਨੇ, ਭਗਤ ਕਬੀਰ ਜੀ ਭਗਤ ਜਨਾਂ ਦੇ ਵਚਨ ਕਹਿੰਦੇ ਕਿ ਮਨਾ ਭੁੱਲ ਕੇ ਵੀ ਪਰਿਵਾਰ ਦੇ ਮੂੰਹ ਵਿੱਚ ਹੱਸ ਕੇ ਐਸਾ ਕੰਮ ਨਾ ਕਰੀ, ਕਿਉਂ ਅੰਤ ਨਵੇਰਾ ਤੇਰੇ ਜੀਵ ਪਹਿਲੀ ਜੈ। ਅਖੀਰ ਨੂੰ ਇਹਦਾ ਜਿਹੜਾ ਹਿਸਾਬ ਕਿਤਾਬ ਹੈ ਤੇਰੀ ਜੀਵ ਆਤਮਾ ਦੇ ਕੋਲੋਂ ਲਿਆ ਜਾਣਾ। ਉੱਥੇ ਨਹੀਂ ਕਹਿੰਦੇ ਸੁਣ ਲੱਗ ਪਈ ਮੈਂ ਪਰਿਵਾਰ ਵਾਸਤੇ ਕੀਤਾ ਸੀ, ਉੱਥੇ ਤੇ ਤੇਰਾ ਜਿਹੜਾ ਕੀਤਾ ਹੋਇਆ ਕਰਮ ਹੈ ਉਹ ਵੇਖਿਆ ਜਾਣਾ ਵੀ ਤੂੰ ਕੀਤਾ ਹੈ। ਅਤੇ ਅੱਗੇ ਬੜਾ ਸੋਹਣਾ ਸਮਝ ਆਇਆ ਕਿ ਛਿਨ ਛਿਨ ਤਨ ਸ਼ੀਜਾ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਕਹਿੰਦੇ ਜਦੋਂ ਹੌਲੀ ਹੌਲੀ ਤੇਰਾ ਸਰੀਰ ਛਿਜ ਗਿਆ ਨਾ, ਬੁਢੇਪਾ ਆਇਆ, ਤੂੰ ਬਜ਼ੁਰਗ ਹੋ ਗਿਆ, ਮੰਜੀ 'ਤੇ ਪੈ ਗਿਆ, ਜਿਨ੍ਹਾਂ ਵਾਸਤੇ ਤੂੰ ਇਹ ਪਾਪ ਕਰਮ ਕਰ ਰਿਹਾ ਹੈ, ਪ੍ਰਪੰਚ ਕਰ ਰਿਹਾ ਹੈ, ਉਦਣ ਜਦੋਂ ਤੈਨੂੰ ਪਿਆਸ ਲੱਗੀ, ਮੰਜੇ 'ਤੇ ਪਏ ਨੇ, ਜਦੋਂ ਆਵਾਜ਼ ਮਾਰੀ ਨਾ ਕਿ ਮੈਨੂੰ ਪਾਣੀ ਦਾ ਘੁੱਟ ਦੇ ਦਿਓ, ਅਤੇ ਬੜੀ ਦੂਰ ਦੀ ਗੱਲ ਹੈ ਕਿ ਕੋਈ ਭਾਂਡੇ ਵਿੱਚ ਤੇਰੇ ਵਾਸਤੇ ਕੋਈ ਪਾਣੀ ਪਾ ਕੇ ਲਿਆਵੇ। ਕਹਿੰਦੇ ਤੂੰ ਬੁੱਕ ਵੀ ਕੀਤਾ ਨਾ, ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ। ਓਕ ਕਹਿੰਦੇ ਨੇ ਬੁੱਕ ਨੂੰ, ਭਾਂਡੇ ਵਿੱਚ ਪਾ ਕੇ ਦੇਣਾ ਤਾਂ ਬੜੀ ਦੂਰ ਦੀ ਗੱਲ, ਜੇ ਤੂੰ ਬੁੱਕ ਵੀ ਕੀਤਾ ਤੇਰੇ ਬੁੱਕ ਵਿੱਚ ਵੀ ਤੇਰੇ ਪੀਣ ਵਾਸਤੇ ਇਹਨਾਂ ਨੇ ਪਾਣੀ ਨਹੀਂ ਪਾਉਣਾ, ਜਿਨ੍ਹਾਂ ਦੇ ਮੂੰਹ ਵਿੱਚ ਫਸ ਕੇ ਤੂੰ ਪ੍ਰਪੰਚ ਕਰ ਰਿਹਾ। ਇਸ ਕਰਕੇ ਭਗਤ ਕਬੀਰ ਜੀ ਦਾ ਜਿਹੜਾ ਜੀਵਨ ਹੈ ਸਤਸੰਗ ਜੀ, ਉਹ ਪਰਮੇਸ਼ਰ ਨੂੰ ਪਰਮਾਤਮਾ ਨੂੰ ਸਮਰਪਿਤ ਹੈ। ਭਗਤਾਂ ਦਾ ਜਿਹੜਾ ਜੀਵਨ ਹੈ, ਗੁਰੂ ਅਮਰਦਾਸ ਮਹਾਰਾਜ ਜੀ ਨੇ ਵਰਣਨ ਕੀਤਾ ਉਹਨਾਂ ਦਾ ਜਿਹੜਾ ਜੀਵਨ ਹੈ ਨਾ, ਭਗਤਾਂ ਕੀ ਚਾਲ ਨਿਰਾਲੀ। ਭਗਤਾਂ ਦੀ ਚਾਲ ਦਾ ਮਤਲਬ ਇਹ ਨਹੀਂ ਵੀ ਜਿਵੇਂ ਆਪਾਂ ਆਹ ਜਿਹੜੀ ਚਾਲ ਤੁਰਦੇ ਹਾਂ, ਨਹੀਂ। ਗੁਰੂ ਨੇ ਵੀ ਕਿਹਾ ਗੁਰਸਿੱਖ ਮੀਤ ਚਲਹੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਨ ਹਾਂ, ਹਰ ਹਰ ਕਥਾ ਨਿਰਾਲੀ। ਗੁਰਮਤ ਦੀ ਚਾਲ, ਸਿਧਾਂਤਕ ਜਿਹੜੀ ਚਾਲ ਹੈ, ਮਰਿਆਦਾ ਜਿਹੜੀ ਹੈ ਉਹਦੇ ਅਨੁਸਾਰ ਚੱਲਣਾ। ਭਗਤਾਂ ਕੀ ਚਾਲ ਨਿਰਾਲੀ, ਭਗਤਾਂ ਦਾ ਜਿਹੜਾ ਜੀਵਨ ਹੈ ਨਾ ਸਤਸੰਗਤ ਜੀ, ਉਹਨਾਂ ਦਾ ਜੀਵਨ ਸੰਸਾਰ ਨਾਲੋਂ ਵੱਖਰਾ ਹੁੰਦਾ ਹੈ। ਬਾਣੀ ਵਿੱਚ ਵੀ ਸਤਿਗੁਰੂ ਜੀ ਨੇ ਸਮਝਾਇਆ, ਭਗਤਾਂ ਤੈਂ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦੀ ਸੋਚ ਵੱਖਰੀ ਹੁੰਦੀ ਹੈ, ਸੰਸਾਰਿਕ ਜਿਹੜੇ ਲੋਕ ਨੇ ਉਹਨਾਂ ਦੀ ਸੋਚ ਵੱਖਰੀ, ਕਦੇ ਉਹਨਾਂ ਦਾ ਜੋੜ ਨਹੀਂ ਬਣਦਾ, ਉਹਨਾਂ ਦੀ ਸੋਚ ਮਿਲਦੀ ਨਹੀਂ, ਕਿਉਂਕਿ ਸੰਸਾਰ ਵਾਲਿਆਂ ਨੇ ਸੰਸਾਰ ਦੀ ਗੱਲ ਕਰਨੀ ਹੁੰਦੀ ਹੈ। ਅਤੇ ਭਗਤ ਜਨ ਜਿਹੜੇ ਨੇ ਉਹ ਰੱਬ ਦੇ ਪਿਆਰੇ ਹੁੰਦੇ ਆ, ਭਗਤੀ ਵਾਲੇ ਹੁੰਦੇ ਨੇ, ਉਹਨਾਂ ਭਗਤੀ ਭਾਵ ਦੀ ਗੱਲ ਕਰਨੀ ਹੁੰਦੀ ਹੈ। ਇਸ ਕਰਕੇ ਉਹਨਾਂ ਦਾ ਆਪਸ ਵਿੱਚ ਕਦੇ ਜੋੜ ਨਹੀਂ ਬਣਦਾ, ਮਿਲਾਪ ਨਹੀਂ ਹੁੰਦਾ, ਉਹਨਾਂ ਦੀ ਸੋਚ ਮਿਲਦੀ ਨਹੀਂ, ਸੋਚ ਜਿਹੜੀ ਆ ਡਿਫਰੈਂਟ ਰਹਿੰਦੀ ਹੈ, ਫਰਕ ਹੈ ਦੋਵਾਂ ਦੀ ਸੋਚ ਦਾ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੀਰੀ ਬੇਖੁ ਮਾਰਗ ਚੱਲਣਾ। ਜਿਹੜਾ ਪਰਮੇਸ਼ਰ ਦਾ ਰਸਤਾ ਹੈ, ਪਰਮਾਰਥ ਦਾ ਰਸਤਾ ਹੈ, ਪ੍ਰਭੂ ਪ੍ਰਾਪਤੀ ਦਾ ਜਿਹੜਾ ਰਸਤਾ ਹੈ, ਉਸ 'ਤੇ ਚੱਲਣਾ ਬੜਾ ਔਖਾ ਹੈ, ਹਰ ਕੋਈ ਨਹੀਂ ਚੱਲ ਸਕਦਾ। ਕਿਉਂ? ਖੰਨਿਓ ਤਿੱਖੇ ਵਾਲੋ ਨਿੱਕੀ ਏਤ ਮਾਰਗ ਜਾਣਾ, ਇਹ ਜਿਹੜਾ ਰਸਤਾ ਹੈ ਨਾ ਪਰਮੇਸ਼ਰ ਦੀ ਪ੍ਰਾਪਤੀ ਦਾ, ਇਹ ਖੰਨੇ ਨਾਲੋਂ ਵੀ ਤਿੱਖੀ ਧਾਰ ਵਾਲਾ ਹੈ ਅਤੇ ਵਾਲ ਨਾਲੋਂ ਵੀ ਬਰੀਕ ਜਿਹੜਾ ਹੈ ਇਹ ਰਸਤਾ ਹੈ। ਖੰਡੇ ਦੀ ਤਿੱਖੀ ਧਾਰ 'ਤੇ ਚੱਲਣਾ ਜਾਂ ਵਾਲ ਜਿਹੜਾ ਹੈ ਉਹਦੇ 'ਤੇ ਚੱਲਣਾ ਕੋਈ ਸੌਖੀ ਬਾਤ ਥੋੜ੍ਹਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੀਰੀ ਵਿਖਮ ਵਰਗ ਚੱਲਣਾ। ਫਿਰ ਲਾਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਇਹ ਹੈ ਉਹਨਾਂ ਦੇ ਜੀਵਨ ਦੀ ਮਰਿਆਦਾ। ਚਾਲ ਨਿਯਮਾਵਲੀ, ਲਭ ਲੋਭ ਅਹੰਕਾਰ, ਲਭ ਲੋਭ ਅਹੰਕਾਰ ਇਹ ਪੰਜੇ ਜਿਹੜੇ ਨੇ, ਤਾਜ ਤ੍ਰਿਸ਼ਨਾ ਇਹਨਾਂ ਦਾ ਤਿਆਗ ਕਰਕੇ ਪਦਾਰਥਾਂ ਦੀ, ਮਾਇਆ ਦੀ, ਕਿਸੇ ਵੀ ਚੀਜ਼ ਦੀ ਵਡਿਆਈ ਦੀ, ਕਿਸੇ ਪ੍ਰਕਾਰ ਵੀ ਉਹਨਾਂ ਦੇ ਮਨ ਵਿੱਚ ਕੋਈ ਲਾਲਚੀ ਨਹੀਂ, ਕਿਸੇ ਚੀਜ਼ ਦੀ ਤ੍ਰਿਸ਼ਨਾ ਹੀ ਨਹੀਂ ਕਿ ਸਾਨੂੰ ਆਹ ਮਿਲੇ, ਅਸੀਂ ਭਗਤੀ ਕਰਕੇ ਰੱਬ ਕੋਲੋਂ ਆਹ ਲੈਣਾ। ਮਨੁੱਖ ਭਗਤੀ ਕਰਦਾ ਹੈ, ਸੇਵਾ ਕਰਦਾ ਹੈ, ਕੋਈ ਨਾ ਕੋਈ ਲਾਲਸਾ ਹੈ, ਕੋਈ ਨਾ ਕੋਈ ਤ੍ਰਿਸ਼ਨਾ ਹੈ ਮਨ ਵਿੱਚ। ਗੁਰੂ ਘਰ ਆਏ ਹਾਂ, ਗੁਰੂ ਦੀ ਗੋਦ ਵਿੱਚ ਬੈਠੇ ਹਨ, ਹੁਣ ਵੀ ਕੁਝ ਨਾ ਕੁਝ ਮਨ ਵਿੱਚ ਹੈ ਕਿ ਗੁਰੂ ਕਿਰਪਾ ਕਰੀ ਆਹ ਜਿਹੜਾ ਕਾਰਜ ਰਹਿੰਦਾ ਹੈ, ਇਹ ਕਾਰਜ ਸਤਿਗੁਰੂ ਜੀ ਸਵਾਰ ਦਿਨ ਪੂਰਾ ਹੋ ਜਾਵੇ। ਚਾਹੀਦਾ ਵੀ ਹੈ, ਗੁਰੂ ਕੋਲ ਆਏ ਹਾਂ ਅਤੇ ਗੁਰੂ 'ਤੇ ਹੀ ਆਸ ਰੱਖਣੀ ਹੈ। ਇਹ ਬਾਣੀ ਵਿੱਚ ਸਤਿਗੁਰੂ ਜੀ ਦਾ ਵਚਨ ਹੈ, ਤੁਮਰੀ ਸਰਨ ਤੁਮਾਰੀ ਆਸਾ ਤੁਮਹੀਂ ਸਜਣ ਸੁਹੇਲੀ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੀ ਗੋਲੀ। ਮਹਾਰਾਜ ਅਸੀਂ ਤੁਹਾਡੇ ਘਰ ਦੀ ਗੋਲੀ ਹਾਂ ਅਤੇ ਤੁਹਾਡੀ ਸ਼ਰਨ ਵਿੱਚ ਆਏ ਹਾਂ ਅਤੇ ਤੁਹਾਡੀ ਆਸ ਲੈ ਕੇ ਤੁਹਾਡੀ ਸ਼ਰਨ ਵਿੱਚ ਆਸ ਲੈ ਕੇ ਆਏ ਹਾਂ, ਤੁਹਾਡੇ 'ਤੇ ਆਸ ਰੱਖ ਕੇ ਆਏ ਹਾਂ। ਪਤਾ ਹੈ ਮਹਾਰਾਜ ਕਿ ਤੁਸੀਂ ਸਾਡੀ ਆਸ ਪੂਰੀ ਕਰਨੀ ਹੈ। ਅਸੀਂ ਪੜ੍ਹਿਆ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ ਸੁਵੈ ਸਹਰ ਧਿਆਈਆ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ ਸੁਖ ਨਹੀਂ ਮਿਲਦੇ। ਕਹਿੰਦੇ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਕਹਿੰਦੇ ਤੈਨੂੰ ਸੁਖ ਹੀ ਨਹੀਂ ਮਿਲਣਗੇ ਜੇ ਤੂੰ ਸਦਾ ਉਹਨੂੰ ਧਿਆਵੇਂਗਾ ਨਾ, ਲੋਕ ਪ੍ਰਲੋਕ ਵਿੱਚ ਤੇਰਾ ਮੁੱਖ ਵੀ ਉਜਲਾ ਹੋ ਜਾਵੇਗਾ, ਲੋਕ ਪ੍ਰਲੋਕ ਵੀ ਸਵਾਰਿਆ ਜਾਵੇਗਾ। ਭਗਤਾਂ ਦੇ ਜਿਹੜੇ ਜੀਵਨ ਦੀ ਚਾਲ ਹੈ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਤ੍ਰਿਸ਼ਨਾ ਦਾ ਤਿਆਗ ਵਿਕਾਰਾਂ ਦਾ ਤਿਆਗ, ਫਿਰ ਉਹ ਬਹੁਤਾ ਨਹੀਂ ਬੋਲਦੇ। ਉਹ ਜੇ ਬੋਲਦੇ ਵੀ ਹੈ ਅਤੇ ਗੁਰੂ ਦੀ ਬਾਣੀ ਦੇ ਬੋਲ ਉਹਨਾਂ ਦੀ ਰਸਨਾ ਤੋਂ ਨਿਕਲਦੇ ਆ, ਜਿਹੜੇ 112 ਸ਼ਲੋਕ ਨੇ ਨਾ ਇਹ ਬਸ ਉਹਨਾਂ ਦੀ ਰਸਨਾ ਤੋਂ ਐਸੇ ਸ਼ਬਦ ਨਿਕਲਦੇ ਆ, ਐਵੇਂ ਫਜ਼ੂਲ ਨਹੀਂ ਬੋਲਦੇ। ਗਾਲੀ ਵੱਲ ਪਲਾਲੀਆਂ ਕਾਮਨ ਆ ਲੈਂਦੀ, ਉਹਨਾਂ ਨੂੰ ਪਤਾ ਹੈ ਕਿ ਜਿਹੜੀਆਂ ਪਲਾਲ ਵਾਲੀਆਂ ਗੱਲਾਂ ਨੇ ਇਹ ਤਾਂ ਕਿਤੇ ਵੀ ਕੰਮ ਨਹੀਂ ਆਉਣੀਆਂ, ਇਹਨਾਂ ਦਾ ਕੋਈ ਲਾਭ ਨਹੀਂ। ਆਪਾਂ ਤਾਂ ਸਾਰੀ ਦਿਹਾੜੀ ਪਲਾਲ ਹੀ ਕਰੀ ਜਾਈਦੀ ਆ ਨਾ, ਕਿਸੇ ਨੂੰ ਖੁਸ਼ ਕਰਨ ਵਾਸਤੇ ਜਾਂ ਖੁਸ਼ਾਮਦੀ ਵਾਸਤੇ, ਰੱਬ ਦੀ ਪਿਆਰੀ ਇਹੋ ਜਿਹੀ ਪਲਾਲ ਨਹੀਂ ਕਰਦੀ। ਉਹ ਗੁਰੂ ਦੀ ਖੁਸ਼ੀ ਵਾਸਤੇ, ਰੱਬ ਦੀ ਖੁਸ਼ੀ ਵਾਸਤੇ ਉਹਦੇ ਗੀਤ ਗਾਉਂਦੇ ਆ, ਸੋਹਲੇ ਗਾਉਂਦੇ ਆ, ਉਹਨੂੰ ਰਜਾਉਣ ਦਾ ਯਤਨ ਕਰਦੇ ਆ ਵੀ ਉਹ ਕਿਵੇਂ ਰਿਝੇਗਾ, ਕਿਵੇਂ ਸਾਡੇ 'ਤੇ ਖੁਸ਼ ਹੋਵੇਗਾ। ਇਸ ਕਰਕੇ ਉਹਨਾਂ ਦੇ ਜੀਵਨ ਦੀ ਜਿਹੜੀ ਸ਼ੈਲੀ ਹੈ, ਜੀਵਨ ਦਾ ਢੰਗ ਹੈ, ਉਹ ਵੱਖਰਾ ਹੈ। ਲਭ ਲੁਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾੜੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਜੁਗ ਨਿਰਾਲੀ। ਰੱਬ ਦੇ ਜਿਹੜੇ ਭਗਤ ਜਨ ਨੇ ਉਹਨਾਂ ਦੇ ਜੀਵਨ ਦੀ ਜਿਹੜੀ ਮਰਿਆਦਾ ਹੈ ਜੁਗਾਂ ਜੁਗਾਂ ਤੋਂ ਨਿਰਾਲੀ ਹੈ, ਵੱਖਰੀ ਹੈ। ਉਹਨਾਂ ਦਾ ਜਿਹੜਾ ਜੀਵਨ ਹੈ ਸਤਸੰਗ ਜੀ ਭਗਤ ਜਨਾਂ ਨੂੰ ਹੀ ਬਣ ਆਉਂਦਾ ਹੈ। ਇਸ ਕਰਕੇ ਹੀ ਸਤਿਗੁਰੂ ਜੀ ਨੇ ਇਹ ਵਚਨ ਕਿ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਕਰਾਇਆ, ਜਨ ਆਵਨ ਕਾ ਇਹ ਸਵੈਉ ਜਨ ਕੇ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰਿਆ ਸੰਸਾਰ। ਰੱਬ ਦੀ ਬੰਦਗੀ ਕਰਕੇ ਉਹ ਆਪ ਤਾਂ ਮੁਕਤ ਹੋਏ ਹੁੰਦੇ ਹੈ, ਉਹ ਪਰਉਪਕਾਰ ਵਾਸਤੇ ਆਉਂਦੇ ਹੈ, ਸੰਸਾਰ ਨੂੰ ਤਾਰਨ ਵਾਸਤੇ ਆਉਂਦੇ ਹੈ। ਆਪ ਮੁਕਤ ਮੁਕਤ ਕਰਿਆ ਸੰਸਾਰ, ਉਹ ਸੰਸਾਰ ਨੂੰ ਵੀ ਮੁਕਤ ਕਰ ਦਿੰਦੇ ਹੈ ਇਹ ਮਾਇਆ ਦੇ ਬੰਧਨਾਂ ਤੋਂ, ਸੰਸਾਰ ਦੇ ਬੰਧਨਾਂ ਤੋਂ। ਉਹ ਜੁਗਤੀ ਦੱਸ ਦਿੰਦੇ ਹੈ ਕਿ ਇਹਨਾਂ ਬੰਧਨਾਂ ਤੋਂ ਕਿਵੇਂ ਮੁਕਤ ਹੋਈਦਾ ਹੈ। ਇਸ ਕਰਕੇ ਸਤਿਸੰਗ ਜੀ ਸਮਾਂ ਜਿਹੜਾ ਹੈ ਨਾ ਉਹ ਸੀਮਿਤ ਹੈ। ਆਪਾਂ ਗੁਰੂ ਕੀ ਇਤਿਹਾਸ ਦੀ ਵੀ ਵਿਚਾਰ ਕਰਨੀ ਹੈ, ਦਾਸ ਬਾਬਾ ਫਰੀਦ ਜੀ ਦੇ ਜਨਮ ਦਿਹਾੜੇ ਦੀ ਆਪ ਜੀ ਨੂੰ ਲੱਖ ਲੱਖ ਵਧਾਈ ਦਿੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ ਜੋ ਉਹਨਾਂ ਨੇ ਸਾਨੂੰ ਗੁਰਬਾਣੀ ਵਿੱਚ ਉਪਦੇਸ਼ ਦਿੱਤਾ ਹੈ ਉਹ ਸਾਡੇ ਜੀਵਨ ਦਾ ਆਧਾਰ ਸ਼ਿੰਗਾਰ ਬਣ ਜਾਵੇ, ਸਾਡਾ ਜੀਵਨ ਉਹਨਾਂ ਸ਼ਬਦਾਂ ਦੇ ਅਨੁਕੂਲ ਹੋ ਜਾਵੇ ਅਤੇ ਅਸੀਂ ਗੁਰੂ ਦੀ ਖੁਸ਼ੀ ਦੇ ਪਾਤਰ ਬਣ ਸਕੀਏ। ਗੁਰੂ ਬਾਬਾ ਜੀ ਦੇ ਜੀਵਨ ਬਾਬਤ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਸੁਆਓ, ਗੁਰੂ ਕੇ ਇਤਿਹਾਸ ਦੇ ਨਾਲ ਜੁੜੀਏ। ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨੇ ਲੜੀਵਾਰ ਕਥਾ ਦੇ ਵਿੱਚ ਇਹ ਪ੍ਰਸੰਗ ਸਰਵਣ ਕੀਤਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮਜਨੂੰ ਦੇ ਟਿੱਲੇ ਵਾਲੇ ਅਸਥਾਨ 'ਤੇ ਆਣ ਕੇ ਵਿਰਾਜਮਾਨ ਹੋਏ ਨੇ। ਇੱਥੇ ਗੁਰਸਿੱਖਾਂ ਨੇ ਪੁੱਛਿਆ ਬੇਨਤੀ ਕਰਕੇ ਮਹਾਰਾਜ ਜੀ ਨੂੰ ਕਿ ਮਹਾਰਾਜ ਇਹ ਜਿਹੜਾ ਅਸਥਾਨ ਹੈ ਇਹਦਾ ਪਿਛੋਕੜ ਕੀ ਹੈ, ਇਤਿਹਾਸ ਕੀ ਹੈ, ਇਹਦਾ ਨਾਂ ਕਿਉਂ ਪਿਆ? ਅਤੇ ਸਤਿਗੁਰੂ ਜੀ ਨੇ ਦੱਸਿਆ ਵੀ ਇਹਦਾ ਪਿਛੋਕੜ ਕੀ ਹੈ, ਇਹਦਾ ਨਾਂ ਕਿਉਂ ਪਿਆ। ਕਈ ਵਾਰੀ ਅਸੀਂ ਤਰਕ ਕਰ ਲੈਂਦੇ ਹਾਂ ਪਰ ਇਹਦੇ ਨਾਲ ਦਾ ਹੀ ਜਿਹੜਾ ਸੰਦਰਭ ਹੈ ਨਾ ਗੁਰਬਾਣੀ ਵਿੱਚ ਵੀ ਆਉਂਦਾ ਹੈ ਕਿ ਨਿਰਿਪ ਕੰਨਿਆ ਕੇ ਕਾਰਨ ਹੈ ਇੱਕ ਪਿਆ ਭੇਖ ਧਾਰੀ। ਰਾਜੀ ਦੀ ਲੜਕੀ ਸੀ, ਉਹਦੇ ਬਾਬਤ ਇੱਕ ਗਰੀਬ ਘਰ ਦਾ ਬੱਚਾ ਸੀ। ਜਦੋਂ ਉਹਨੂੰ ਪਤਾ ਲੱਗਾ ਵੀ ਇਹ ਰਾਜੇ ਦੀ ਬੱਚੀ ਜਿਹੜੀ ਹੈ ਨਾ ਇਹ ਕਿਹਦੀ ਉਪਾਸ਼ਨਾ ਕਰਦੀ ਹੈ, ਕਿਹਦੀ ਪੂਜਾ ਕਰਦੀ ਹੈ। ਉਸ ਰਾਜ ਨੂੰ ਜਾਣ ਕੇ ਜਿਹਦੀ ਉਹ ਉਪਾਸ਼ਨਾ ਕਰਦੀ ਸੀ ਨਾ ਉਹਦਾ ਹੀ ਰੂਪ ਧਾਰਨ ਕਰ ਲਿਆ। ਹੈ ਤਾਂ ਉਹ ਗਰੀਬ ਸੀ ਪਰ ਉਹਨੂੰ ਪ੍ਰਾਪਤ ਕਰਨ ਵਾਸਤੇ, ਰਾਜੇ ਦੀ ਕੁੜੀ ਨੂੰ ਪ੍ਰਾਪਤ ਕਰਨ ਵਾਸਤੇ, ਆਪਣਾ ਜੀਵਨ ਸਾਥੀ ਬਣਾਉਣ ਵਾਸਤੇ ਨਾ ਉਹਨੇ ਇੱਕ ਭੀਖ ਬਣਾ ਲਿਆ। ਅਤੇ ਹੁਣ ਜਦੋਂ ਸੁਭਾਵਕ ਹੀ ਹੈ ਜਿਹਦੀ ਤੁਸੀਂ ਪੂਜਾ ਕਰਦੇ ਹੋ ਤੁਹਾਡਾ ਪਿਆਰ ਵੀ ਉਹਦੇ ਨਾਲ ਹੋਵੇਗਾ, ਤੁਹਾਡੇ ਮਨ ਵਿੱਚ ਉਹਦਾ ਸਤਿਕਾਰ ਵੀ ਹੋਵੇਗਾ। ਅਤੇ ਜਦੋਂ ਉਹ ਪੂਜਾ ਕਰਦਿਆਂ ਕਰਦਿਆਂ ਸਾਧ ਸੰਗਤ 'ਚ ਜਿਹਨੇ ਭੀਖ ਬਣਾਇਆ ਸੀ ਨਾ ਉਹ ਪ੍ਰਗਟ ਹੋਇਆ, ਮਿਲਿਆ, ਫਿਰ ਉਹਦੇ ਨਾਲ ਮਿਲਾਪ ਹੋਇਆ। ਉਹਦੇ ਨਾਲ ਸ਼ਾਦੀ ਰਾਜੇ ਦੀ ਲੜਕੀ ਸੀ, ਉਹਨੇ ਦੱਸਿਆ ਵੀ ਇੰਨੀਆਂ ਸ਼ਕਤੀਆਂ ਦਾ ਮਾਲਕ ਹੈ। ਜਦੋਂ ਦੂਸਰੇ ਰਾਜੇ ਦੀ ਫੌਜ ਚੜ੍ਹ ਕੇ ਆਈ ਨਾ, ਹੁਣ ਉਹ ਹੈ ਤਾਂ ਭੇਖਧਾਰੀ ਸੀ, ਉਹ ਕੋਈ ਅਵਤਾਰ ਥੋੜ੍ਹਾ ਸੀ। ਉਹਨਾਂ ਦੇ ਕੇਵਲ ਰਾਜੇ ਦੀ ਲੜਕੀ ਦੇ ਨਾਲ ਵਿਆਹ ਕਰਾਉਣ ਵਾਸਤੇ ਉਹ ਇੱਕ ਭੇਖ ਬਣਾਇਆ ਸੀ। ਅਤੇ ਜਦੋਂ ਉਹਨੂੰ ਪਤਾ ਲੱਗਿਆ ਰਾਜੇ ਨੂੰ ਵੀ ਹੁਣ ਦੂਸਰਾ ਜਿਹੜਾ ਰਾਜਾ ਹੈ ਉਹ ਚੜ੍ਹ ਕੇ ਆ ਰਿਹਾ, ਉਹਦੀਆਂ ਫੌਜਾਂ ਆ ਰਹੀਆਂ ਨੇ, ਉਹਨੇ ਆਪਣੀ ਜਮਾਤਾਂ ਨੂੰ ਕਿਹਾ ਵੀ ਤੁਸੀਂ ਬੜੀਆਂ ਸ਼ਕਤੀਆਂ ਦੇ ਮਾਲਕ ਹੋ, ਆਪਾਂ ਐਵੇਂ ਫੌਜ ਮਰਾਉਣੀ ਹੈ ਅਤੇ ਤੁਸੀਂ ਜੋ ਹੁਣ ਜੰਗ ਦੇ ਮੈਦਾਨ ਵਿੱਚ ਜਾ ਕੇ ਅਤੇ ਜਿਹੜੀ ਜੰਗ ਹੈ ਇਹ ਫਤਿਹ ਕਰੋ। ਉਸ ਵੇਲੇ ਫਿਰ ਸਤਿਸੰਗ ਜੀ ਉਹਨੇ ਤਰਲਾ ਲਿਆ ਵੀ ਮਹਾਰਾਜ ਮੈਂ ਤਾਂ ਵਕਾਰੀ ਹਾਂ, ਮੈਂ ਤਾਂ ਵਿਕਾਰਾਂ ਦੇ ਵਿੱਚ ਫਸ ਕੇ ਇਹ ਸਰੂਪ ਧਾਰਨ ਕੀਤਾ ਸੀ ਤੁਹਾਡਾ, ਮੈਨੂੰ ਪਤਾ ਹੈ ਜਾਂ ਤੁਹਾਨੂੰ ਪਤਾ ਹੈ ਕਿ ਮੈਂ ਕੀ ਹਾਂ, ਹਕੀਕਤ ਕੀ ਹੈ, ਸੱਚਾਈ ਕੀ ਹੈ, ਇਹਨਾਂ ਨੂੰ ਨਹੀਂ ਪਤਾ, ਇਹ ਭੁਲੇਖੇ ਵਿੱਚ ਨੇ, ਹੁਣ ਕਿਰਪਾ ਕਰਿਓ ਧਾਰੇ ਹੋਏ ਭੇਖ ਦੀ ਤੁਸੀਂ ਲਾਜ ਰੱਖਿਓ। ਫਿਰ ਉਦੋਂ ਪਰਮੇਸ਼ਰ ਆਪ ਸਤਸੰਗ ਜੀ ਉਸ ਭੇਖੀ ਦੀ ਵੀ ਰੱਖਿਆ ਕਰਨ ਵਾਸਤੇ, ਉਹਦੀ ਇੱਜ਼ਤ ਰੱਖਣ ਵਾਸਤੇ ਜੰਗ ਦੇ ਮੈਦਾਨ ਵਿੱਚ ਆਇਆ ਅਤੇ ਉਸ ਰਾਜੇ ਨੂੰ ਜਿੱਤ ਦਵਾਈ। ਇਸ ਕਰਕੇ ਇਹ ਜਿਹੜਾ ਮਜਨੂੰ ਅਤੇ ਲੈਲਾ ਦਾ ਕਿੱਸਾ ਹੈ ਨਾ, ਕਈ ਇੱਥੇ ਕਿੰਤੂ ਪਰੰਤੂ ਵੀ ਕਰਦੇ ਹੈ ਵੀ ਇਹ ਗੱਲ ਕਿਵੇਂ ਹੈ। ਇੱਥੇ ਨਾਲ ਉਹਨਾਂ ਦੱਸਿਆ, ਗੁਰੂ ਸਾਹਿਬ ਜੀ ਨੇ ਦੱਸਿਆ ਹੈ ਕਿ ਇਹਨਾਂ ਦਾ ਅਸਲ ਦੇ ਵਿੱਚ ਪਿਆਰ ਸੀ, ਇੱਕੋ ਵਾਰੀ ਮਿਲੇ ਅਤੇ ਉਹ ਜਿਹੜੀ ਲੈਲਾ ਸੀ ਬਾਦਸ਼ਾਹ ਦੀ ਬੱਚੀ ਸੀ ਉਹ ਕਹਿ ਕੇ ਗਈ ਕਿ ਤੂੰ ਇੱਥੇ ਮੇਰੀ ਉਡੀਕ ਕਰਨੀ ਹੈ, ਦੁਬਾਰਾ ਮੈਂ ਤੈਨੂੰ ਇੱਥੇ ਆ ਕੇ ਮਿਲਾਂਗੀ। ਉਸ ਗੱਲ 'ਤੇ ਜਿਹੜਾ ਮਜਨੂੰ ਸੀ ਉੱਥੇ ਖੜ੍ਹਾ ਰਿਹਾ, ਲੱਕੜ ਦਾ ਇੱਕ ਰੁੱਖ ਸੁੱਕਾ ਹੋਇਆ ਸੀ ਉਹਦੇ ਨਾਲ ਉਹਨੇ ਢੋ ਲਾ ਲਈ। ਕਈ ਸਾਲ ਉਡੀਕ ਕਰਦਾ ਰਿਹਾ ਪਰ ਲੈਲਾ ਨਹੀਂ ਆਈ, ਉਹਨੂੰ ਚੇਤਾ ਭੁੱਲ ਗਿਆ, ਉਹਦੇ ਖਿਆਲ ਵਿੱਚੋਂ ਉਹਦੇ ਮਨ ਵਿੱਚੋਂ ਇਹ ਖਿਆਲ ਨਿਕਲ ਗਿਆ। ਅਤੇ ਕਈ ਸਾਲ ਬਾਅਦ ਜਦੋਂ ਉੱਥੇ ਲੱਕੜਹਾਰਾ ਲੱਕੜਾਂ ਕੱਟਣ ਵਾਸਤੇ ਆਇਆ, ਜਦੋਂ ਉਹਨੇ ਕੁਹਾੜਾ ਮਾਰਿਆ ਨਾ ਲੱਕੜ ਸਮਝ ਕੇ ਇਹਦੇ ਸਰੀਰ 'ਤੇ, ਅਤੇ ਇਹਨੂੰ ਫਿਰ ਉਸ ਵੇਲੇ ਕਹਿੰਦੇ ਆਪਣੀ ਹੋਸ਼ ਆਈ, ਉਸ ਵੇਲੇ ਇਹਦੇ ਸ਼ਬਦ ਇਹਦੇ ਰਸਨਾਂ ਤੋਂ ਇਹਦੀ ਜ਼ਬਾਨ ਤੋਂ ਇਹ ਸ਼ਬਦ ਨਿਕਲੇ ਕਿ ਲੈਲਾ ਤੂੰ ਕਿਉਂ ਨਹੀਂ ਆਈ। ਇਹ ਸ਼ਬਦ ਉਹਨੇ ਲੱਕੜਹਾਰੀ ਨੇ ਸੁਣੇ ਅਤੇ ਉਹਨੇ ਜਾ ਕੇ ਰਾਜੇ ਨੂੰ ਦੱਸਿਆ, ਰਾਜਾ ਡਰ ਗਿਆ, ਫਿਰ ਲੈਲਾ ਨੂੰ ਭੇਜਿਆ। ਪਰ ਉਦੋਂ ਦਾ ਜਿਹੜਾ ਸੀ ਨਾ ਜਿਹੜਾ ਧਿਆਨ ਸੀ ਉਦੋਂ ਧਿਆਨ ਲੈਲਾ ਵਾਲੇ ਪਾਸੇ ਸੀ, ਪਰ ਉਸ ਤੋਂ ਬਾਅਦ ਜਿਹੜਾ ਉੱਥੇ ਖਲੋ ਕੇ ਸੱਚੇ ਪਿਆਰ ਕਰਕੇ ਜਿਹੜੀ ਬੰਦਗੀ ਕੀਤੀ ਉਹਦਾ ਧਿਆਨ ਲੈਲਾ ਵਾਲੇ ਪਾਸੋਂ ਹਟ ਗਿਆ ਅਤੇ ਪਰਮਾਤਮਾ ਵਾਲੇ ਪਾਸੇ ਲੱਗ ਗਿਆ। ਉਹਦੇ ਧਿਆਨ ਵਿੱਚੋਂ ਲੈਲਾ ਨਿਕਲ ਗਈ, ਪਰਮਾਤਮਾ ਆ ਗਿਆ, ਪਰਮਾਤਮਾ ਦੀ ਬੰਦਗੀ ਕਰਕੇ ਫਿਰ ਉਹ ਪੂਰਨ ਸੰਤ ਬਣ ਗਿਆ। ਮਹਾਰਾਜ ਜੀ ਦੱਸਦੇ ਹੈ ਕਿ ਜਿਹੜਾ ਮਜਨੂੰ ਸੀ ਬਾਅਦ ਵਿੱਚ ਉਹ ਪੂਰਨ ਸੰਤ ਬਣਿਆ ਅਤੇ ਉਹਦੇ ਨਾਂ 'ਤੇ ਜਿਹੜਾ ਇਹ ਮਜਨੂੰ ਦਾ ਟਿੱਲਾ ਅੱਜ ਵੀ ਉੱਥੇ ਸਥਾਪਿਤ ਹੈ। ਹੁਣ ਜੇ ਉੱਥੇ ਸਤਿਗੁਰੂ ਜੀ ਦੇ ਚਰਨ ਪਏ ਨੇ, ਜਿਸ ਕਰਕੇ ਉਹ ਜਿਹੜਾ ਅਸਥਾਨ ਹੈ ਇਤਿਹਾਸਕ ਅਸਥਾਨ ਬਣ ਗਿਆ, ਉਹ ਪੂਜਨਿਕ ਅਸਥਾਨ ਬਣ ਗਿਆ ਹੈ। ਇਹ ਇਤਿਹਾਸ ਸੁਣਾਇਆ, ਵਾਪਸ ਆਏ ਨੇ ਮਹਾਰਾਜ, ਇੱਧਰ ਦਰੋਗਾ ਹਰਦਾਸ ਮਹਾਰਾਜ ਜੀ ਆਇਆ, ਜਦੋਂ ਪਤਾ ਲੱਗਿਆ ਕਿ ਸਤਿਗੁਰੂ ਜੀ ਹੁਣ ਅੰਮ੍ਰਿਤਸਰ ਨੂੰ ਜਾਣਗੇ, ਕਹਿਣ ਲੱਗਾ ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਬਗੈਰ ਮੈਂ ਨਹੀਂ ਰਹਿ ਸਕਦਾ, ਤੁਹਾਡੇ ਤੋਂ ਬਗੈਰ ਮੈਂ ਜਿਉਂਦਾ ਨਹੀਂ ਰਹਿ ਸਕਦਾ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਨਾ ਬਾਣੀ ਵਿੱਚ ਕਿ ਆਖਾਂ ਜੀਵਾਂ ਵਿਸਰਿਆ ਮਰ ਜਾਊਂ, ਮਹਾਰਾਜ ਨਾਮ ਜਪਦਾ ਹਾਂ ਅਤੇ ਜਿਉਂਦਾ ਹਾਂ, ਜੇ ਵਿਸਰਦਾ ਹੈ ਤਾਂ ਇਵੇਂ ਮਹਿਸੂਸ ਹੁੰਦਾ ਕਿ ਮੌਤ ਹੈ। ਦਰੋਗਾ ਹਰਦਾਸ ਵੀ ਕਹਿੰਦਾ ਮਹਾਰਾਜ ਹੁਣ ਤਾਂ ਐਸੀ ਅਵਸਥਾ ਬਣ ਗਈ, ਤੁਹਾਡੇ ਦਰਸ਼ਨ ਕਰਕੇ ਹੀ ਜੀਵਨ ਹੈ, ਤੁਹਾਡੇ ਤੋਂ ਦੂਰ ਰਹਿ ਕੇ ਮੈਂ ਜਿਉਂਦਾ ਨਹੀਂ ਰਹਿ ਸਕਦਾ। ਮਹਾਰਾਜ ਕਹਿੰਦੇ ਅਸੀਂ ਤੇਰੇ ਪਿਆਰ ਨੂੰ ਪ੍ਰਵਾਨ ਕਰਦੇ ਹਾਂ, ਪਰ ਸੰਸਾਰ ਦੇ ਵਿੱਚ ਜਿਹੜਾ ਰਹਿਣਾ ਹੈ, ਪਰਿਵਾਰ ਵਿੱਚ ਰਹਿਣਾ ਹੈ, ਉਹ ਵੀ ਜ਼ਰੂਰੀ ਹੈ। ਪਰਿਵਾਰ ਦੀਆਂ ਜ਼ਿੰਮੇਵਾਰੀਆਂ, ਸੰਸਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਉਹ ਵੀ ਜ਼ਰੂਰੀ ਹੈ। ਜੇ ਤੂੰ ਸਭ ਕੁਝ ਛੱਡ ਦੇਵੇਂਗਾ ਨਾ, ਤਾਂ ਇਹਦੇ ਨਾਲ ਪਰਿਵਾਰ ਦਾ ਜੀਵਨ ਜਿਹੜਾ ਹੈ ਨਾ, ਉਹ ਕਠਿਨ ਹੋ ਜਾਵੇਗਾ। ਪਰਿਵਾਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ, ਜੇ ਉਹ ਤੂੰ ਛੱਡ ਦੇਵੇਂਗਾ, ਉਹਨਾਂ ਜ਼ਿੰਮੇਵਾਰੀਆਂ ਨੂੰ ਫਿਰ ਕੌਣ ਨਿਭਾਵੇਗਾ? ਉਹ ਵੀ ਜ਼ਰੂਰੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਤੂੰ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਜਿਵੇਂ ਪਹਿਲਾਂ ਆਪਣੀ ਨੌਕਰੀ ਕਰਦਾ ਹੈ, ਉੱਥੇ ਨੌਕਰੀ ਕਰ। ਹਾਂ, ਗੱਲ ਹੈ ਪਿਆਰ ਦੀ, ਗੱਲ ਹੈ ਦੀਦਾਰ ਦੀ। ਜਦੋਂ ਤੂੰ ਸਾਨੂੰ ਯਾਦ ਕਰੇਂਗਾ ਨਾ, ਅਸੀਂ ਤੈਨੂੰ ਉਦੋਂ ਹੀ ਦਰਸ਼ਨ ਦੇਵਾਂਗੇ, ਉਦੋਂ ਹੀ ਤੇਰੀ ਮਦਦ ਵਾਸਤੇ। ਜਦੋਂ ਵੀ ਕੋਈ ਵਿਖਮ ਸਮਾਂ ਆਵੇ, ਕਠਿਨ ਸਮਾਂ ਆਵੇ, ਜੇ ਯਾਦ ਕਰੇਂਗਾ ਉਸ ਵੇਲੇ ਹਾਜ਼ਰ ਹੋਵਾਂਗੇ ਤੇਰੀ ਰੱਖਿਆ ਵਾਸਤੇ ਅਸੀਂ। ਗੁਰੂ ਮਹਾਰਾਜ ਜੀ ਨੇ ਜਦੋਂ ਇਹ ਵਚਨ ਕਹੇ ਨੇ, ਮੰਤ ਨਹੀਂ ਸੀ ਕਰਦਾ, ਵਧਾਈਗੀ ਲਈ ਗੁਰੂ ਤੋਂ ਜਾਣ ਲੱਗੀਆਂ, ਅੱਖਾਂ ਭਰ ਆਈਆਂ, ਅੱਖਾਂ ਦੇ ਵਿੱਚ ਜਲ ਆ ਗਿਆ ਕਿ ਮਹਾਰਾਜ ਕਿਰਪਾ ਕਰੀ, ਬਸ ਇੱਦਾਂ ਹੀ ਆਪਣੇ ਨਾਲ ਜੋੜੀ ਰੱਖਿਓ। ਗੁਰੂ ਦੀ ਖੁਸ਼ੀ ਲੈ ਕੇ ਦਰੋਗਾ ਹਰਦਾਸ ਵਾਪਸ ਗਵਾਲੀਅਰ ਗਿਆ। ਇਹ ਕਥਾ ਆਪਾਂ ਕੱਲ੍ਹ ਦੀ ਜ਼ਬਾਨ ਵਿੱਚ ਸਰਵਣ ਕੀਤੀ ਸੀ, ਇਸ ਤੋਂ ਅੱਗੇ ਜਿਵੇਂ ਕਥਾ ਆਰੰਭ ਹੋ ਰਹੀ ਹੈ, ਆਓ ਬੜੇ ਪਿਆਰ ਦੇ ਨਾਲ ਉਸ ਨੂੰ ਸਰਵਣ ਕਰੀਏ ਜੀ।
1: ਬੋਲਿਓ ਜੇਠਾ ਚੰਦੂ ਮੰਦ।
0: ਇਹਦੇ ਜਾਣ ਤੋਂ ਬਾਅਦ ਸਾਹ ਸੰਗਤ ਜੀ, ਭਾਈ ਜੇਠਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ, ਕਹਿਣ ਲੱਗੇ, ਮਹਾਰਾਜ ਮੰਦੀ ਮਤ ਵਾਲਾ ਜੋ ਚੰਦੂ ਹੈ,
1: ਬਨਤਾ ਇਸ ਆਈ ਅਰਨੰਦ,
0: ਇਸ ਦੀ ਘਰਵਾਲੀ ਅਤੇ ਪੁੱਤਰ ਵੀ ਇੱਥੇ ਤੁਹਾਡੇ ਕੋਲ ਆਏ ਸਨ,
1: ਸੋ ਰਾਵਰ ਨੇ ਕਹਿ ਛੁਟਵਾਏ।
0: ਆਪ ਜੀ ਨੇ ਆਪਣੇ ਸਿੱਖਾਂ ਨੂੰ ਕਹਿ ਕੇ ਉਹਨਾਂ ਨੂੰ ਛੁਡਵਾ ਦਿੱਤਾ ਹੈ।
1: ਚਾਹਿਆ ਹੈ ਦੁਸ਼ਟ ਮੂਲ ਬਿਨਸਾਏ,
0: ਮਹਾਰਾਜ ਇਸ ਦੁਸ਼ਟ ਦਾ ਮੂਲ ਹੀ, ਇਹਦੀ ਤੇ ਜਾੜੀ ਨਾਸ ਕਰ ਦੇਣੀ ਚਾਹੀਦੀ ਸੀ, ਤੁਹਾਨੂੰ ਇਹਦੀ ਜਿਹੜੀ ਅੰਸ਼ ਬੰਸ਼ ਹੈ, ਇਹਦੀ ਕੋਲੀ ਜਿਹੜੀ ਹੈ, ਉਹ ਖਤਮ ਕਰ ਦੇਣੀ ਚਾਹੀਦੀ ਸੀ।
1: ਜਗ ਮਹਿ ਨਹਿ ਇਸ ਕੀ ਜਰ ਰਹਿ,
0: ਇਹਦੀ ਸੰਸਾਰ ਵਿੱਚ ਅੱਗੇ ਵਾਸਤੇ ਕੋਈ ਜਾੜੀ ਨਾ ਰਹਿ ਜਾਵੇ। ਮਹਾਰਾਜ ਤੁਹਾਡੇ ਕੋਲ ਘਰਵਾਲੀ ਵੀ ਆਈ ਸੀ, ਇਹਦਾ ਮੁੰਡਾ ਵੀ ਆਇਆ ਸੀ, ਅਤੇ ਤੁਹਾਨੂੰ ਨਾਲ ਲੱਗਦਾ ਇਹਦੀ, ਉਹਨਾਂ ਨੂੰ ਵੀ ਮਾਰ ਦੇਣਾ ਚਾਹੀਦਾ ਸੀ, ਖਤਮ ਕਰ ਦੇਣਾ ਚਾਹੀਦਾ ਸੀ, ਅਤੇ ਜਾੜੀ ਨਹੀਂ ਸੰਸਾਰ ਵਿੱਚ ਰਹਿਣੀ ਚਾਹੀਦੀ।
1: ਮਰੈ ਸਜਾਏ ਨਰਕ ਕੀ ਲਹਿ,
0: ਮਰ ਕੇ ਨਰਕਾਂ ਦੀ ਸਜ਼ਾ ਇਹ ਲੈਣ, ਕਿਉਂਕਿ ਇਹਨਾਂ ਦੇ ਕਰਮ ਹੀ ਐਸੇ ਨੇ, ਇਹਨੇ ਐਸਾ ਕੁਕਰਮ ਕੀਤਾ ਹੈ।
1: ਸੰਕਟ ਭਰ ਹੈ ਜੁਗਨ ਲੱਗ ਪਰਿਓ,
0: ਇਹ ਜੁਗਾਂ ਤੱਕ ਨਰਕਾਂ ਵਿੱਚ ਪੈ ਕੇ ਦੁੱਖ ਸੁਹਾਰੀ, ਇਹਨੂੰ ਦੁੱਖ ਮਿਲਣਾ ਕਰੀ।
1: ਹੱਤ ਕੁਕਰਮ ਪਾਪੀ ਨੇ ਕਰਿਓ,
0: ਇਸ ਪਾਪੀ ਨੇ ਬਹੁਤ ਵੱਡਾ ਕੁਕਰਮ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੜੇ ਤਸੀਹੇ ਦਿੱਤੇ ਨੇ, ਉਹਨਾਂ ਨੂੰ ਸ਼ਹੀਦ ਕੀਤਾ, ਇਸ ਕਰਕੇ ਯੁੱਗਾਂ ਤੱਕ ਇਹਨੂੰ ਤੇ ਨਰਕਾਂ ਵਿੱਚ ਪੈ ਕੇ ਦੁੱਖ ਸਹਾਰਨਾ ਚਾਹੀਦਾ ਹੈ।
1: ਤਬ ਸ੍ਰੀ ਹਰਗੋਬਿੰਦ ਉਚਾਰਾ,
0: ਭਾਈ ਜੇਠਾ ਜੀ ਦੀ ਗੱਲ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਚਨ ਕੀਤਾ ਹੈ,
1: ਭਲੇ ਪੁਰਖ ਕੀ ਨਹਿ ਇਹ ਕਾਰਾ।
0: ਸਤਿਗੁਰੂ ਜੀ ਕਹਿੰਦੇ, ਭਾਈ ਜੇਠਾ ਜੀ, ਜਿਹੜਾ ਰੱਬ ਦਾ ਪਿਆਰਾ ਹੁੰਦਾ ਨਾ, ਜਿਹੜੇ ਭਲੇ ਮਨੁੱਖ ਹੁੰਦੇ ਨੇ, ਉਹਨਾਂ ਨੂੰ ਇਹ ਕੰਮ ਨਹੀਂ ਸੁਭਦਾ, ਉਹਨਾਂ ਦਾ ਇਹ ਕੰਮ ਨਹੀਂ ਹੈ।
1: ਕਿਆ ਦਾਰਾ ਪਰ ਕਰਨ ਪ੍ਰਹਾਰ,
0: ਉਹ ਇਹ ਸੋਚਦੇ ਕਿ ਇਸਤਰੀ 'ਤੇ ਕੀ ਵਾਰ ਕਰਨਾ ਹੈ, ਵਾਰ ਕਰਾਂਗੇ ਕਿਸੇ ਮਰਦ 'ਤੇ ਕਰਾਂਗੇ, ਬੰਦੀ 'ਤੇ ਕਰਾਂਗੇ, ਕਿਉਂਕਿ ਪਤਾ ਹੁੰਦਾ ਕਿ ਅੱਗੇ ਵੀ ਮਰਦ ਹੈ। ਮਰਦ ਜਿਹੜਾ ਉਹ ਮਰਦ 'ਤੇ ਵਾਰ ਕਰਦਾ, ਕਦੇ ਇਸਤਰੀ 'ਤੇ ਨਹੀਂ ਕਰਦਾ, ਇਸਤਰੀ 'ਤੇ ਉਹ ਕਰਦਾ ਜਿਹੜਾ ਮਰਦ ਨਹੀਂ ਹੈ। ਸਤਿਗੁਰੂ ਜੀ ਕਹਿੰਦੇ, ਜਿਹੜੇ ਭਲੀ ਮਨੁੱਖ ਹੁੰਦੇ ਨੇ, ਉਹ ਕਦੇ ਇਸਤਰੀ 'ਤੇ ਵਾਰ ਨਹੀਂ ਕਰਦੇ।
1: ਸ਼ੋਰ ਦੇਤ ਹੈ ਹਿਰਦੇ ਵਿਚਾਰ,
0: ਉਹ ਇਹ ਵਿਚਾਰ ਕਰਕੇ ਕਿ ਇੱਕ ਅਬਲਾ ਹੈ, ਇੱਕ ਇਸਤਰੀ ਹੈ, ਉਸ ਇਸਤਰੀ ਨੂੰ ਛੱਡ ਦਿੰਦੇ ਹਨ।
1: ਇਸ ਕੇ ਸੁਤ ਕੋ ਪੁੰਨ ਹਮ ਮਾਰੈ,
0: ਮਹਾਰਾਜ ਕਹਿੰਦੇ, ਰਹੀ ਗੱਲ ਇਹਦੇ ਪੁੱਤਰ ਦੀ, ਅਤੇ ਤੂੰ ਇਹ ਚਿੰਤਾ ਨਾ ਕਰ, ਸਮਾਂ ਆਵੇਗਾ, ਇਹਦੇ ਪੁੱਤ ਨੂੰ ਵੀ ਅਸੀਂ ਮਾਰਾਂਗੇ।
1: ਰਚ ਹੈ ਯੁੱਧ ਜਬ ਸ਼ਸਤਰ ਪ੍ਰਹਾਰੈ,
0: ਜਦੋਂ ਇਹ ਜੰਗ ਕਰਨ ਵਾਸਤੇ ਆਵੇਗਾ ਨਾ, ਸਾਡੀ 'ਤੇ ਸ਼ਸਤਰ ਚਲਾਵੇਗਾ, ਅਸੀਂ ਫਿਰ ਇਹਦੇ ਤਨ 'ਤੇ ਸ਼ਸਤਰ ਦਾ ਪ੍ਰਹਾਰ ਕਰਾਂਗੇ, ਸ਼ਸਤਰ ਨਾਲ ਵਾਰ ਕਰਾਂਗੇ।
1: ਅਬ ਤਿਆਗਨ ਹੀ ਬਨਹਿ ਵਿਚਾਰੋ, ਅਬ ਤਿਆਗਨ ਹੀ ਬਨਹਿ ਵਿਚਾਰੋ,
0: ਹੁਣ ਇਹਨਾਂ ਨੂੰ ਛੱਡਣਾ ਹੀ ਠੀਕ ਹੈ, ਇਹ ਗੱਲ ਵਿਚਾਰਨਾ ਕਰੋ।
1: ਬਹੁਰ ਤੁਰਕ ਬ੍ਰਿੰਦਨ ਜੁੱਤ ਮਾਰੋ,
0: ਅਤੇ ਫਿਰ ਸਤਿਗੁਰੂ ਜੀ ਕਹਿੰਦੇ, ਬਹੁਤ ਤੁਰਕਾਂ ਦੀ ਸਹਿਤ ਜੰਗ ਦੇ ਮੈਦਾਨ ਵਿੱਚ ਇਹਨੂੰ ਅਸੀਂ ਮਾਰਾਂਗੇ।
1: ਸ੍ਰੀ ਗੁਰ ਕੋ ਸੁਨ ਕਰ ਪ੍ਰਸਥਾਨ,
0: ਗੁਰੂ ਮਹਾਰਾਜ ਜੀ ਦਾ ਸ੍ਰੀ ਅੰਮ੍ਰਿਤਸਰ ਨੂੰ ਪ੍ਰਸਥਾਨ ਚੱਲ, ਜੋ ਸੁਣਿਆ ਸਿੱਖ ਸੰਗਤਾਂ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹੁਣ ਇੱਥੋਂ ਅੰਮ੍ਰਿਤਸਰ ਨੂੰ ਪ੍ਰਸਥਾਨ ਕਰਨਗੇ, ਚੱਲਣਗੇ।
1: ਔਰ ਸੰਗਤ ਦਰਸ ਹੈ ਗਨ ਆਨ,
0: ਦਿੱਲੀ ਦੀ ਜਿਹੜੀ ਸੰਗਤ ਹੈ, ਸਾਰੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਹੈ।
1: ਅਨਕੋ ਪਾਇਨ ਧਰ ਧਰ ਬੰਦ ਹੈ,
0: ਬੜੀਆਂ ਪਿਆਰ ਦੀਆਂ ਭੇਟਾਵਾਂ ਸੰਗਤਾਂ ਲੈ ਕੇ ਆਈਆਂ ਨੇ, ਸਤਿਗੁਰੂ ਜੀ ਦੇ ਅੱਗੇ ਰੱਖ ਕੇ ਬੜੀ ਪਿਆਰ ਸਤਿਕਾਰ ਨਾਲ ਗੁਰੂ ਕੇ ਸਿੱਖ ਵੰਦਨਾ ਕਰ ਰਹੇ ਹਨ।
1: ਪਾਏ ਮਨੋਰਥ ਹੋਤ ਆਨੰਦ ਹੈ,
0: ਜੋ ਵੀ ਕਿਸੇ ਦਾ ਮਨੋਰਥ ਹੁੰਦਾ ਹੈ ਉਹ ਪ੍ਰਾਪਤ ਕਰਕੇ ਬੜਾ ਆਨੰਦ ਪ੍ਰਾਪਤ ਕਰਦੇ ਆ, ਕਿਉਂਕਿ ਇਹੀ ਇੱਕ ਘਰ ਹੈ ਸਤ ਸੰਗਤ ਜੀ ਜਿੱਥੇ ਇਸ ਜੀਵ ਦੀ ਸੁਣੀ ਜਾਂਦੀ ਹੈ। ਜੀ ਕੀ ਏਕ ਹੈ ਹੀ ਪਹਿਮਾਨੀ, ਇੱਕੋ ਹੀ ਦਾਰ ਹੈ, ਇੱਕੋ ਹੀ ਘਰ ਹੈ ਜਿੱਥੇ ਜੀਵ ਦੀ ਸੁਣੀ ਜਾਂਦੀ ਹੈ ਅਤੇ ਮੰਨੀ ਜਾਂਦੀ ਹੈ। ਨਾਲ ਸਿਧਾਂਤ ਦਿੱਤਾ ਹੈ, ਅਵਰ ਯਤਨ ਕਰ ਰਹੇ ਬਹਤੀਰੇ ਤਿੰਨ ਤਿਲ ਨਹੀਂ ਕੀਮਤ ਜਾਣੀ। ਇਸ ਦਰ ਨੂੰ, ਇਸ ਘਰ ਨੂੰ ਛੱਡ ਕੇ ਮਨੁੱਖ ਭਾਵੇਂ ਜਿੰਨੀ ਮਰਜ਼ੀ ਯਤਨ ਕਰ ਲਵੇ, ਉਹਨਾਂ ਦੀ ਇੱਕ ਤਿਲ ਜਿੰਨੀ ਵੀ ਕੀਮਤ ਨਹੀਂ ਪੈਂਦੀ, ਉਹਨਾਂ ਦਾ ਤਿਲ ਜਿੰਨਾ ਵੀ ਮੁੱਲ ਨਹੀਂ ਹੈ। ਉਹਦੇ ਨਾਲ ਭਾਵ ਕਿ ਸਾਨੂੰ ਕੋਈ ਲਾਭ ਨਹੀਂ ਹੋਵੇਗਾ, ਗੁਰੂ ਦਾ ਦਰ ਛੱਡ ਕੇ ਗੁਰੂ ਦਾ ਘਰ ਛੱਡ ਕੇ ਇੱਧਰ ਉੱਧਰ ਜਿੰਨਾ ਮਰਜ਼ੀ ਅਸੀਂ ਭੱਜ ਲਈਏ, ਇੱਧਰ ਉੱਧਰ ਜਿੰਨੇ ਮਰਜ਼ੀ ਯਤਨ ਕਰ ਲਈਏ, ਉਹਨਾਂ ਯਤਨਾਂ ਦਾ ਕੋਈ ਲਾਭ ਨਹੀਂ। ਜੇ ਲਾਭ ਹੋਣਾ ਹੈ ਨਾ, ਜੇ ਫਲ ਮਿਲਣਾ ਹੈ, ਤਾਂ ਇਹੋ ਹੀ ਦਰ ਹੈ ਅਤੇ ਇਹੋ ਹੀ ਘਰ ਹੈ, ਇੱਥੇ ਹੀ ਸਾਡੀ ਸੁਣੀ ਵੀ ਜਾਂਦੀ ਹੈ ਅਤੇ ਇੱਥੇ ਮੰਨੀ ਵੀ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਜਿਹੜੇ ਗੁਰੂ ਕੇ ਸਿੱਖ ਪਿਆਰ ਨਾਲ ਗੁਰੂ ਕੋਲ ਦਰਸ਼ਨ ਕਰਨ ਵਾਸਤੇ ਆਉਂਦੇ ਹੈ, ਪ੍ਰੇਮ ਭੇਟਾਵਾਂ ਗੁਰੂ ਅੱਗੇ ਭੇਟਾ ਕਰਦੇ। ਭਾਈ ਗੁਰਦਾਸ ਜੀ ਨੇ ਇਸੇ ਕਰਕੇ ਆਪਣੀਆਂ ਵਾਰਾਂ ਵਿੱਚ ਇਹ ਲਿਖਿਆ ਹੈ ਕਿ ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਇੱਥੇ ਕੌਡੀ ਕੋਈ ਰੱਖਦਾ ਨਾ ਪਿਆਰ ਨਾਲ, ਅਤੇ ਸਤਿਗੁਰੂ ਜੀ ਸਾਰੇ ਖਜ਼ਾਨੇ ਉਹਦੀ ਝੋਲੀ ਵਿੱਚ ਪਾ ਦਿੰਦੇ ਆ। ਇਹ ਨਹੀਂ ਆਉਂਦੇ ਵੀ ਤੂੰ ਕੌਡੀ ਲਿਆਇਆ, ਬੰਦੇ ਅੱਗੇ ਕੌਡੀ ਰੱਖੋਗੇ ਤਾਂ ਬੰਦਾ ਆਖੇ ਕਹੇ ਇਹ ਕੀ ਹੈ, ਇਹ ਤਾਂ ਕੌਡੀ ਹੈ, ਇਹਦਾ ਤਾਂ ਕੁਝ ਨਹੀਂ ਆਉਂਦਾ, ਮੈਂ ਤੈਨੂੰ ਦੇਵਾਂ ਕੀ। ਪਰ ਗੁਰੂ ਕਹਿੰਦਾ ਪਿਆਰ ਨਾਲ ਮੇਰੇ ਕੋਲ ਕੌਡੀ ਵੀ ਲੈ ਕੇ ਆ, ਕੌਡੀ ਨਹੀਂ ਤੇਰਾ ਪਿਆਰ ਚਾਹੀਦਾ ਹੈ। ਪਿਆਰ ਨਾਲ ਕੋਈ ਕੌਡੀ ਵੀ ਲਿਆਵੇਗਾ ਤਾਂ ਗੁਰੂ ਸਾਰੇ ਖਜ਼ਾਨੇ ਉਹਦੀ ਝੋਲੀ ਵਿੱਚ ਪਾ ਦਿੰਦੇ ਆ। ਇਸ ਕਰਕੇ ਪਿਆਰ ਨਾਲ ਜਿਹੜੇ ਗੁਰੂ ਕੇ ਪਿਆਰੇ ਆ ਰਹੇ ਨੇ, ਜੋ ਉਹਨਾਂ ਦੀਆਂ ਕਾਮਨਾਵਾਂ ਨੇ ਭਾਵਨਾਵਾਂ ਨੇ, ਸਤਿਗੁਰੂ ਜੀ ਉਹਨਾਂ ਨੂੰ ਫਲ ਲਾ ਰਹੇ ਹਨ।
1: ਸਭਨ ਕੋ ਦੀਨੋ ਉਪਦੇਸ਼,
0: ਸਾਰੀ ਸੰਗਤ ਨੂੰ ਫਿਰ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ।
1: ਸਤਨਾਮ ਕੋ ਭਜੋ ਹਮੇਸ਼,
0: ਭਾਈ ਕੇਵਲ ਪਦਾਰਥਾਂ ਤੱਕ ਹੀ ਨਹੀਂ ਸੀਮਤ ਰਹਿਣਾ, ਮਹਾਰਾਜ ਕਹਿੰਦੇ ਇਹ ਤਾਂ ਤੁਹਾਨੂੰ ਮਿਲਣੇ ਹੀ ਮਿਲਣੇ ਆ ਗੁਰੂ ਦੇ ਘਰ ਵਿੱਚੋਂ, ਪਰ ਸਦਾ ਸਾਡਾ ਇਹ ਵੀ ਉਪਦੇਸ਼ ਚੇਤੇ ਰੱਖਣਾ ਕਿ ਸਦਾ ਸਤਨਾਮ ਦਾ ਸਿਮਰਨ ਕਰਨਾ ਹੈ। ਜਿਵੇਂ ਮੈਂ ਆਪ ਜੀ ਨੂੰ ਪੜ੍ਹ ਕੇ ਇਹ ਸ਼ਬਦ ਸੁਣਾਇਆ ਹੈ ਨਾ ਕਿ ਹਲਤ ਪਲਤ ਮੁੱਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ, ਵੀ ਸਦਾ ਉਸ ਪਰਮਾਤਮਾ ਨੂੰ ਜਪਣਾ ਹੈ, ਉਹਦੇ ਨਾਮ ਨੂੰ ਵੀ ਜਪਣਾ ਹੈ।
1: ਗੁਰ ਕੋ ਸੇਵੋ ਜਨਮ ਸੁਧਾਰੋ,
0: ਜਿੱਥੇ ਬਾਣੀ ਪੜ੍ਹਨੀ ਹੈ ਸਿਮਰਨ ਕਰਨਾ, ਸਤਿਗੁਰੂ ਜੀ ਕਹਿੰਦੇ ਨਾਲ ਗੁਰੂ ਦੀ ਸੇਵਾ ਕਰਕੇ, ਗੁਰੂ ਦੀ ਸੰਗਤ ਦੀ ਸੇਵਾ ਕਰਕੇ ਆਪਣਾ ਜਨਮ ਸਵਾਰਨਾ ਹੈ।
1: ਗੁਰਮੁਖ ਬਣੋ ਅੰਤ ਨਹਿ ਹਾਰੋ,
0: ਤੇ ਜੇ ਤੁਸੀਂ ਗੁਰਮੁਖ ਬਣੋਗੇ ਤੇ ਅਖੀਰ ਤੁਹਾਨੂੰ ਹਾਰਨਾ ਨਹੀਂ ਪਵੇਗਾ, ਉਹ ਹਾਰਦੇ ਨੇ ਜੀਵਨ ਦੀ ਬਾਜੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕੂੜੇ ਲਾਗੇ ਜਿਨ ਸੱਚ ਤਜਿਆ, ਇਹਨੇ ਜਨਮ ਜੂਏ ਹਾਰਿਆ। ਜਿਹਨਾਂ ਨੇ ਝੂਠ ਦੇ ਵਿੱਚ ਲੱਗ ਕੇ, ਝੂਠ ਕੀ ਹੈ, ਸੰਸਾਰ ਹੈ, ਝੂਠ ਕੀ ਹੈ, ਆ ਪਦਾਰਥ ਹੈ, ਮਾਇਆ ਝੂਠੀ ਹੈ, ਝੂਠ ਹੀ ਹੈ, ਇਹ ਸਭ ਕੁਝ ਝੂਠ ਹੈ। ਸਤਿਗੁਰੂ ਜੀ ਕਹਿੰਦੇ ਜਿਹਨਾਂ ਨੇ ਇਸ ਪਾਸੇ ਲੱਗ ਕੇ ਕੂੜੇ ਲਾਗੇ, ਜਿਹਨੇ ਸੱਚ ਤਜਿਆ, ਸੱਚ ਨੂੰ ਛੱਡ ਦਿੱਤਾ ਹੈ, ਸੱਚ ਪਰਮਾਤਮਾ ਹੈ, ਪਰਮਾਤਮਾ ਦਾ ਨਾਮ ਹੈ, ਬਾਣੀ ਸੱਚ ਹੈ, ਸੇਵਾ ਸੱਚ ਹੈ। ਸਤਿਗੁਰੂ ਜੀ ਕਹਿੰਦੇ ਜਿਹਨਾਂ ਨੇ ਝੂਠ ਦੇ ਨਾਲ ਜੁੜ ਕੇ ਸੱਚ ਨੂੰ ਛੱਡ ਦਿੱਤਾ, ਇਹਨੇ ਜਨਮ ਜੂਏ ਆ ਰਿਹਾ। ਉਹਨਾਂ ਨੇ ਆਪਣਾ ਜਨਮ, ਜਿਵੇਂ ਕੋਈ ਮਨੁੱਖ ਜੂਆ ਖੇਡਦਾ ਹੈ ਨਾ, ਅਤੇ ਆਪਣਾ ਸਭ ਕੁਝ ਹਾਰ ਜਾਂਦਾ, ਇਸੇ ਤਰ੍ਹਾਂ ਮਨੁੱਖ ਸੱਚ ਨੂੰ ਛੱਡ ਕੇ ਜਦੋਂ ਝੂਠ ਨਾਲ ਲੱਗ ਜਾਂਦਾ, ਉਹ ਵੀ ਆਪਣੇ ਜੀਵਨ ਦਾ ਸਭ ਕੁਝ ਹਾਰ ਜਾਂਦਾ, ਉਹ ਆਪਣੇ ਜੀਵਨ ਦੀ ਬਾਜੀ ਹਾਰ ਜਾਂਦਾ। ਸਤਿਗੁਰੂ ਜੀ ਕਹਿੰਦੇ ਜੇ ਗੁਰਮੁਖ ਬਣ ਕੇ ਰਹੋਗੇ ਨਾ, ਗੁਰੂ ਨਾਲ ਜੁੜ ਕੇ ਰਹੋਗੇ, ਸੱਚ ਨਾਲ ਜੁੜ ਕੇ ਰਹੋਗੇ, ਤੇ ਤੁਹਾਨੂੰ ਕਦੇ ਵੀ ਹਾਰਨਾ ਨਹੀਂ ਪਵੇਗਾ, ਤੁਹਾਡੀ ਝੋਲੀ ਵਿੱਚ ਕਦੇ ਹਾਰ ਨਹੀਂ ਪਵੇਗੀ।
1: ਦਿਵਸ ਦੁਆਦਸ਼ੀ ਤਿਥੀ ਬਿਤਾਈ,
0: ਤੇ ਇੱਥੇ ਜਿਹੜਾ ਹੁਣ ਦੁਆਦਸ਼ੀ ਦਾ ਸਮਾਂ ਹੈ, ਸਤਿਗੁਰੂ ਜੀ ਨੇ ਬਤੀਤ ਕੀਤਾ ਹੈ।
1: ਤ੍ਰੋਦਸ਼ੀ ਮਹਿ ਕੀਨ ਚੜ੍ਹਾਈ,
0: ਜਦੋਂ ਤ੍ਰੋਦਸ਼ੀ ਵਾਲਾ ਦਿਨ ਆਇਆ ਉਸ ਦਿਨ ਸਤਿਗੁਰੂ ਜੀ ਇੱਥੋਂ ਹੁਣ ਅੰਮ੍ਰਿਤਸਰ

0: ਉਸੇ ਵੇਲੇ ਸਤਿਗੁਰ ਜੀ ਦੀ ਸਾਰੀ ਸੈਨਾ ਫੌਜ ਤਿਆਰ ਹੋਈ ਹੈ।
1: ਜਹਾਂਗੀਰ ਉਠ ਚੜ ਕਰ ਮਾਲਾ ਚਾਲਾ।
0: ਇੱਧਰ ਹੁਣ ਬਾਦਸ਼ਾਹ ਜਹਾਂਗੀਰ ਵੀ ਆਪਣੀ ਸਵਾਰੀ ਤੇ ਚੜ ਕੇ ਚੱਲਿਆ ਹੈ।
1: ਮਨ ਮਚਲੇ ਹਜ਼ਾਰੋਂ ਨਾਲਾ।
0: ਹਜ਼ਾਰਾਂ ਮਨੁੱਖ, ਕਿਉਂਕਿ ਬਾਦਸ਼ਾਹ ਇਹਦੇ ਨਾਲ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ, ਇਹਦੇ ਆਪਣੇ ਜਿਹੜੇ ਮਨੁੱਖ ਨੇ ਅਹਿਲਕਾਰਨੇ ਉਹ ਚੱਲੇ ਹਨ।
1: ਤਬ ਜੇਠਾ ਮਨ ਮਹਿ ਵਿਚਾਰੇ।
0: ਇੱਧਰ ਹੁਣ ਭਾਈ ਜੇਠਾ ਜੀ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਹੈ।
1: ਚੰਦੂ ਕੋ ਗੁਰ ਨਹੀਂ ਨਿਹਾਰੈ।
0: ਕਿ ਜਿਹੜਾ ਇਹ ਚੰਦੂ ਪਾਪੀ ਹੈ, ਇਹਨੂੰ ਹੁਣ ਕਿਤੇ ਸਤਿਗੁਰੂ ਜੀ ਦੇਖਣ ਨਾ, ਸਤਿਗੁਰੂ ਜੀ ਦੀ ਨਿਗਾਹ ਵਿੱਚ ਧਿਆਨ ਵਿੱਚ ਕਿਤੇ ਇਹ ਆ ਨਾ ਜਾਵੇ।
1: ਮਹਾਂਕਿਰਪਾਲ ਸੁਭਾਉ ਜੇ ਦੇਖੈ।
0: ਕਿਉਂ ਭਾਈ ਜੇਠਾ ਜੀ ਕਿਉਂ ਸੋਚਦੇ ਹੈ ਕਿ ਸਤਿਗੁਰੂ ਜੀ ਦੇ ਜੇ ਸਾਹਮਣੇ ਇਹ ਚੰਦੂ ਪਾਪੀ ਆ ਗਿਆ ਨਾ, ਅਤੇ ਸਤਿਗੁਰੂ ਜੀ ਦਾ ਜਿਹੜਾ ਸੁਭਾਅ ਹੈ ਨਾ, ਬੜਾ ਕਿਰਪਾਲੂ ਹੈ, ਦਿਆਲੂ ਹੈ, ਉਹਨਾਂ ਕਹਿਣਾ ਛੱਡ ਦਿਓ ਇਹਨੂੰ, ਕੋਈ ਨਹੀਂ, ਮਾਫ਼ ਕਰ ਦਿਓ। ਇਸ ਕਰਕੇ ਭਾਈ ਜੇਠਾ ਸੋਚਦਾ ਹੈ ਕਿ ਇਹਨੂੰ ਸਤਿਗੁਰੂ ਜੀ ਦੇ ਸਾਹਮਣੇ ਨਾ ਲਿਆਂਦਾ ਜਾਵੇ, ਸਤਿਗੁਰੂ ਜੀ ਦੀ ਨਿਗਾਹ ਵਿੱਚ ਧਿਆਨ ਦੇ ਵਿੱਚ ਇਹ ਨਾ ਆਵੇ।
1: ਨਹੀਂ ਛੁਟਾਏ ਦੇ ਅਵਰਿਖ।
0: ਕਿਤੇ ਸਤਿਗੁਰੂ ਜੀ ਵੇਖ ਕੇ ਇਹਨੂੰ ਛੁਡਾਈ ਨਾ ਦੇਣ, ਇਹਨੂੰ ਮੁਕਤੀ ਨਾ ਕਰ ਦੇਣ।
1: ਚੰਡਾਲਨ ਕੋ ਸਿੱਖ ਸਿਖਾਈ।
0: ਉਸ ਵੇਲੇ ਫਿਰ ਜਿਹੜੇ ਚੰਡਾਲ ਸਨ, ਜਿਨ੍ਹਾਂ ਨੂੰ ਇਹਨੂੰ ਫੜਾਇਆ ਹੋਇਆ ਹੈ ਨਾ, ਜਿਨ੍ਹਾਂ ਦੇ ਕੋਲ ਕੁੱਤਿਆਂ ਦੇ ਵਿੱਚ ਇਹਨੂੰ ਬੰਨਿਆ ਹੋਇਆ, ਚੰਡਾਲਾਂ ਦੇ ਕੁੱਤਿਆਂ ਦੇ ਵਿੱਚ ਚੰਦੂ ਨੂੰ ਬੰਨਿਆ, ਉਹਨਾਂ ਨੂੰ ਫਿਰ ਭਾਈ ਜੇਠਾ ਜੀ ਨੇ ਸਮਝਾਇਆ, ਸਿੱਖਿਆ ਦਿੱਤੀ ਹੈ।
1: ਚੰਦੂ ਸਵਨਾਨਨ ਸਾਥ ਮਿਲਾਈ।
0: ਇਹ ਜਿਹੜਾ ਚੰਦੂ ਹੈ ਨਾ, ਇਹਨੂੰ ਤੁਸੀਂ ਆਪਣੇ ਕੂਕਰਾਂ ਦੇ ਵਿੱਚ ਹੀ ਮਿਲਾ ਕੇ ਰੱਖਣਾ, ਆਪਣੇ ਕੂਕਰਾਂ ਦੇ ਨਾਲ ਹੀ ਬੰਨ ਕੇ ਰੱਖਣਾ ਹੈ।
1: ਗੁਰ ਕੀ ਦ੍ਰਿਸ਼ਟ ਬਚਾਵਤ ਆਵਹੋ।
0: ਅਤੇ ਹਮੇਸ਼ਾ ਗੁਰੂ ਦੀ ਦ੍ਰਿਸ਼ਟੀ ਤੋਂ ਦੂਰ ਰੱਖਣਾ, ਗੁਰੂ ਦੇ ਸਾਹਮਣੇ ਨਹੀਂ ਲੈ ਕੇ ਆਉਣਾ।
1: ਡੇਰਾ ਦੂਰ ਕਰੋ ਇਸ ਥਾਵਹੋ।
0: ਅਤੇ ਜਿੱਥੇ ਵੀ ਸਤਿਗੁਰੂ ਜੀ ਡੇਰਾ ਕਰਨ, ਅਤੇ ਸਤਿਗੁਰੂ ਜੀ ਦੇ ਡੇਰੇ ਤੋਂ ਤੁਸੀਂ ਦੂਰ ਹੀ ਆਪਣਾ ਟਿਕਾ ਕਰਨਾ, ਆਪਣਾ ਡੇਰਾ ਕਰਨਾ ਹੈ।
1: ਹਿਮ ਕਹਿ ਕਰ ਸੰਗਰੀ ਗਰ ਡਾਰੀ।
0: ਇਹ ਗੱਲ ਕਹਿ ਕੇ ਫਿਰ ਇਹਦੇ ਗਲ ਵਿੱਚ ਸੰਗਲ ਪਾ ਦਿੱਤਾ ਹੈ, ਅਤੇ ਚੰਡਾਲਾਂ ਨੂੰ ਫੜਾ ਦਿੱਤਾ ਹੈ।
1: ਨਰ ਸ਼ੋਰੇ ਗਨ ਖਲ ਰਖਵਾਰੀ।
0: ਇਸ ਮੂਰਖ ਦੀ ਰਖਵਾਲੀ ਵਾਸਤੇ, ਇਹਦਾ ਧਿਆਨ ਰੱਖਣ ਵਾਸਤੇ ਭਾਈ ਜੇਠਾ ਜੀ ਨੇ ਆਪਣੇ ਕੁਝ ਜਿਹੜੇ ਸੂਰਮੇ ਨੇ ਉਹਨਾਂ ਦਾ ਪਹਿਰਾ ਲਾਇਆ ਕਿ ਤੁਸੀਂ ਧਿਆਨ ਰੱਖਣਾ, ਕਿਤੇ ਇਹ ਪਾਪੀ ਛੁੱਟ ਨਾ ਜਾਵੇ, ਕਿਤੇ ਨੱਠ ਨਾ ਜਾਵੇ।
1: ਆਪ ਮਿਲਿਓ ਗੁਰ ਕੇ ਸੰਗ ਜਾਈ।
0: ਆਪ ਭਾਈ ਜੇਠਾ ਜੀ ਸਤਿਗੁਰੂ ਜੀ ਦੇ ਨਾਲ ਜਾ ਕੇ ਮਿਲ ਗਏ ਹਨ।
1: ਬਜਤ ਨਿਸ਼ਾਨ ਚਲਤ ਅਗਵਾਈ।
0: ਇੱਧਰ ਹੁਣ ਸਤਸੰਗ ਜੀ ਸਤਿਗੁਰੂ ਜੀ ਅੱਗੇ ਚੱਲੇ ਹਨ।
1: ਦਿਨ ਪ੍ਰਤ ਕੂਚ ਮੁਕਾਮ ਕਰੰਤੇ।
0: ਸਤਿਗੁਰੂ ਜੀ ਦਿਨ ਪ੍ਰਤੀ ਜਿਹੜਾ ਮੁਕਾਮ ਹੈ ਉਹ ਕਰਦੇ ਹੈ, ਰਸਤੇ ਵਿੱਚ ਰੁਕਦੇ ਵੀ ਹੈ, ਫਿਰ ਉੱਥੋਂ ਅੱਗੇ ਚੱਲਦੇ ਹਨ।
1: ਕਬ ਕਬ ਗੁਰ ਅਰ ਸਾਹੋ ਮਿਲੰਤੇ।
0: ਕਦੇ ਕਦੇ ਬਾਦਸ਼ਾਹ ਅਤੇ ਸਤਿਗੁਰੂ ਜੀ ਦਾ ਰਸਤੇ ਵਿੱਚ ਮਿਲਾਪ ਹੁੰਦਾ ਹੈ।
1: ਅਨਕ ਖੁਸ਼ੀ ਕੀ ਬਾਤਨ ਕਰਤੇ।
0: ਜਦੋਂ ਬਾਦਸ਼ਾਹ ਅਤੇ ਸਤਿਗੁਰੂ ਜੀ ਮਿਲਦੇ ਹੈ, ਉਦੋਂ ਫਿਰ ਆਪਸ ਵਿੱਚ ਮਿਲ ਕੇ ਕਈ ਖੁਸ਼ੀ ਦੀਆਂ ਗੱਲਾਂ ਬਾਤਾਂ ਕਰਦੇ ਹਨ।
1: ਕਹਿ ਸੁਣ ਮਿਲ ਕਰ ਆਨੰਦ ਧਰਤੇ।
0: ਅਤੇ ਆਪਸ ਵਿੱਚ ਮਿਲ ਕੇ ਜਦੋਂ ਖੁਸ਼ੀ ਵਾਲੀਆਂ ਗੱਲਾਂ ਕਰਦੇ ਹੈ ਇੱਕ ਦੂਸਰੇ ਦੇ ਨਾਲ, ਜਦੋਂ ਸਤਿਗੁਰੂ ਜੀ ਅਤੇ ਬਾਦਸ਼ਾਹ ਵਿਚਾਰਾਂ ਕਰਦੇ ਹਨ, ਇੱਕ ਦੂਸਰੇ ਦੀਆਂ ਵਿਚਾਰਾਂ ਕਹਿੰਦੇ ਆ ਅਤੇ ਸੁਣਦੇ ਹੈ।

0: ਆਪਸ ਵਿੱਚ ਭਲੀ ਪ੍ਰਕਾਰ ਬਚਨ ਬਲਾਸ਼ ਕੀਤੇ ਹਨ।
1: ਬੇਗਮ ਕੇ ਸਮੀਪ ਸੁਭ ਡੇਰੇ, ਬੇਗਮ ਕੇ ਸਮੀਪ ਸੁਭ ਡੇਰੇ।
0: ਜਿਹੜਾ ਬਾਦਸ਼ਾਹ ਹੈ ਨਾ ਸਤ ਸੰਗਤ ਜੀ, ਜਿਹਨੂੰ ਸਤਿਗੁਰੂ ਜੀ ਦੇ ਨਾਲ ਇਹਦਾ ਮਿਲਾਪ ਹੋਇਆ, ਜਿੱਥੇ ਇਹਨੇ ਟਿਕਾ ਕੀਤਾ, ਇਹਦੀਆਂ ਬੇਗਮਾਂ ਵੀ ਇਹਦੇ ਨਾਲ ਹੈ, ਅਤੇ ਉਹਨਾਂ ਦਾ ਵੀ ਨੇੜੇ ਹੀ ਡੇਰਾ ਹੈ।
1: ਚਿਕਨ ਝਰੋਖੇ ਲੱਗੇ ਘਨੇਰੇ,
0: ਜਿਹੜੇ ਬੇਗਮਾਂ ਦੇ ਤੰਬੂ ਨੇ ਨਾ, ਉਹਨਾਂ ਦੇ ਵਿੱਚ ਬੜੇ ਝਰੋਖੇ ਲੱਗੇ ਆ, ਜਿਵੇਂ ਛੋਟੀਆਂ ਛੋਟੀਆਂ ਬਾਰੀਆਂ ਹੁੰਦੀਆਂ ਵੇਖਣ ਵਾਸਤੇ, ਉਹਨਾਂ ਨੂੰ ਝਰੋਖੇ ਕਹਿੰਦੇ ਆ, ਉਹਨਾਂ ਵਿੱਚ ਬਹੁਤ ਸੋਹਣੇ ਝਰੋਖੇ ਲੱਗੇ ਹਨ।
1: ਮਖਮਲ ਜਰੀ ਝਾਲਰ ਲੜਕੀ,
0: ਜਿਹਨਾਂ ਨੂੰ ਮਖਮਲ ਦੀਆਂ ਜਰੀਆਂ ਲੱਗੀਆਂ ਨੇ, ਝਾਲਰਾਂ ਲੱਗੀਆਂ ਹੋਈਆਂ ਨੇ, ਜਿਹਨਾਂ ਦੇ ਤੰਬੂ ਬੜੇ ਸੋਹਣੇ ਹਨ।
1: ਚੋਬ ਕੀ ਚਾਂਦੀ ਚਾਮੀ ਕਰਕੀ,
0: ਤੇ ਜਿਹੜੇ ਉੱਥੇ ਪਹਿਰੇਦਾਰ ਨੇ, ਚਾਂਦੀ ਦੀਆਂ ਸੋਨੇ ਦੀਆਂ ਚੋਬਾਂ ਫੜ ਕੇ ਉਹ ਖੜੇ ਹਨ।

ਜਿਹੜੇ ਹੀਰੇ ਨੇ ਜਾਂ ਮੋਤੀ ਨੇ ਜਗਮਗ ਜਗਮਗ ਕਰਦੇ, ਜਿਹਨਾਂ ਦੀ ਬਹੁਤ ਜ਼ਿਆਦਾ ਸ਼ੋਭਾ ਹੈ। ਸਤਸੰਗ ਜੀ, ਬੇਗਮਾਂ ਦੇ ਕੋਲ ਜਿਹੜੇ ਸਿਪਾਹੀ ਪਹਿਰੇ 'ਤੇ ਖੜ੍ਹੇ ਨੇ, ਜਿਹੜੇ ਤੰਬੂ ਨੇ, ਉਹਨਾਂ ਦੀ ਸੁੰਦਰਤਾ ਨੂੰ ਇੱਥੇ ਕਵੀ ਜੀ ਨੇ ਬਿਆਨ ਕੀਤਾ। ਇਸ ਤੋਂ ਅੱਗੇ ਜਿਹੜਾ ਇਤਿਹਾਸ ਹੈ, ਕਿਉਂਕਿ ਸਮਾਂ ਇੱਥੇ ਹੁਣ ਸਮਾਪਤ ਹੋ ਚੁੱਕਿਆ, ਸੋ ਆਓ ਇਸ ਤੋਂ ਬਾਅਦ ਹੁਣ ਆਪਾਂ ਸਾਡੇ ਅਤੇ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ, ਉਹ ਆਪ ਜੀ ਨੂੰ ਗੁਰੂ ਕੀ ਬਾਣੀ ਦੇ ਨਾਲ, ਗੁਰੂ ਚਰਨਾਂ ਦੇ ਨਾਲ ਜੋੜਨਗੇ। ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਭਰੀ ਹੈ, ਗੁਰੂ ਕਾ ਇਤਿਹਾਸ ਸਰਵਣ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪ ਸੰਗਤ ਦੀ ਹਾਜ਼ਰੀ ਦਰ ਅਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਨ। ਸੁਆਉ ਬੜੇ ਪਿਆਰ ਦੇ ਨਾਲ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ, ਉਹਨਾਂ ਪਾਸੋਂ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਫਤਿਹ ਬੁਲਾਓ, ਗੱਜ ਕੇ ਸਾਰੀ ਸੰਗਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹ
1: ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਿਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਬਦ ਹੁਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇ ਦਾਰਕਾ

ਜਪਿਆ। ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਸੁਣ ਕੇ ਅੰਡਟ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਸਾਹਿਬ ਬੋਲੋ ਜੀ, ਵਾਹਿ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ, ਬੰਨ ਬੰਨ ਕਟਵਾਏ,

ਸਿੱਖੀ ਕੇਸਾ ਸਵਾਸਾ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ

ਤੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸੰਗਤੀ ਰੂਪ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਉਪਰੰਤ ਬੱਚਿਆਂ ਵੱਲੋਂ ਸੋਧਾ ਰਹਿਰਾ ਸਾਹਿਬ ਬਾਣੀ ਦੇ ਜਾਪ ਕੀਤੇ ਉਪਰੰਤ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਚੌਪੀ ਸਾਹਿਬ ਜੀ ਦੀ ਬਾਣੀ ਦੇ ਜਾਪ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਮਹਾਰਾਜ ਜੀਓ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਮਹਾਰਾਜ ਜੀਓ। ਅੱਜ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਜਨਮ ਦਿਹਾੜੇ 'ਤੇ ਬੇਅੰਤ ਸੰਗਤਾਂ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ ਭਰ ਰਹੀਆਂ ਹਨ। ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ, ਬੇਅੰਤ ਸੰਗਤਾਂ ਲੰਗਰ ਹਾਲ ਦੇ ਵਿੱਚ ਸੇਵਾਵਾਂ ਕਮਾਈਆਂ, ਸਭ ਦੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਜੀਓ। ਆਪ ਜੀ ਦੀ ਕਿਰਪਾ ਸਦਕਾ ਭਾਈ ਅਮਨਜੀਤ ਸਿੰਘ ਵੱਲੋਂ ਭਗਤ ਬਾਣੀ ਦੀ ਸੰਥਿਆ ਸੰਪੂਰਨ ਹੋਈ ਹੈ, ਆਪ ਜੀ ਦਾ ਸ਼ੁਕਰਾਨਾ ਹੈ। ਔਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਭਾਗ ਦੀ ਸੰਥਿਆ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਮਹਾਰਾਜ। ਕਿਰਪਾ ਕਰਨੀ, ਆਪਣਾ ਮੇਰਾ ਭਰਿਆ ਹੱਥ ਰੱਖਣਾ, ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਦੀ ਬਲ ਸਮਰੱਥਾ ਬਖਸ਼ਿਸ਼ ਕਰਨੀ ਮਹਾਰਾਜ ਜੀ। ਉਹ ਸੇਵਕਾਂ ਵੱਲੋਂ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਕਰੀ ਪਾਕਸਾਲ ਸੋਚ ਪਿਤਰਾ ਹੁਣ ਲਾਵੋ ਭੋਗ ਹਰ ਰਾਏ। ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ ਆਪ ਜੀ ਦਾ ਨਾਮ। ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਜਪੇ ਪਾਤਸ਼ਾਹ। ਕਿਰਪਾ ਕਰਨੀ, ਪਾਵਨ ਪਵਿੱਤਰ ਅਸਥਾਨਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਰੰਭੇ ਹੋਏ ਬਿਲਡਿੰਗਾਂ ਦੇ ਕਾਰਜ ਰਾਸ ਕਰਨੇ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ ਪਾਤਸ਼ਾਹ ਜੀ। ਉਹ ਜੋ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ, ਉਹਨਾਂ ਵਿਘਨਾਂ ਨੂੰ ਦੂਰ ਕਰਕੇ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰੋ ਪਾਤਸ਼ਾਹ ਜੀ। ਕਾਰਜ ਰਾਸ ਕਰਨੇ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ।

ਸਹਿਨ ਸੋ ਸਹਿਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ।

ਸਿਰ ਸਾਂਦ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ

0: ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਿਰਪਾ ਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮੰਦਿਰ ਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਬਨਾਸੀ, ਤਾਂ ਕੀ ਸੇਵਨਾ ਬਿਰਤੀ ਜਾਸੀ, ਅਨੰਦ ਕਰੇ ਤੇਰੇ ਦਾਸਾ ਜਪ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿਗੁਰ ਏ ਨਮ ਹੈ, ਜੁਗਾਦਿਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰਵ ਸਿਮਰ ਸਿਮਰ ਸੁਖ ਪਾਵੈ, ਕਲ ਕਲੀਸ ਤਨ ਮਹਿ ਮਿਟਾਵੈ। ਸਿਮਰਵ ਜਸ ਬਸੰਭਰੀ ਕੈ, ਨਾਮ ਜਪਤਾ ਗਨਤਾ ਨੀਕੈ। ਬੀਦ ਪ੍ਰਾਨ ਸਿਮਰ ਸਦਾਖਿਰ, ਕਿਨੇ ਰਾਮ ਨਾਮੇ ਕੋ ਆਖਿਰ। ਕਿਨ ਕੈਕ ਜਿਹ ਜੀਅ ਵਸਾਵੈ, ਤਾਂ ਕਿ ਮੈਂ ਮਗਨ ਨਾਵੈ। ਕੰਖੀਏ ਕੈ ਦਰਸ ਤੁਹੈਰੂ, ਨਾਨਕੁਨ ਸੰਗ ਮੋਹੀ ਉਦੈਰੂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਾ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾਮ ਵਸੈ, ਪ੍ਰਭ ਕੈ ਸਿਮਰਨ ਦੁਖ ਜਮਨ ਵਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਹਿ ਬਿਘਨ ਲਾਗੈ, ਪ੍ਰਭ ਕੈ ਸਿਮਰਨ ਆਨੰਦਨ ਜਾਗੈ। ਪ੍ਰਭ ਕੈ ਸਿਮਰਨ ਪਾਵਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕੈ ਸਿਮਰਨ ਸਾਧਕ ਸੰਗ, ਸਰਵ ਨਿਧਾਨ ਨਾਨਕ ਹੈ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਾਮ ਨਿਰਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪਦਾ ਪੂਜਾ, ਪ੍ਰਭ ਕੈ ਸਿਮਰਨ ਬਿਨਸਾ ਦੂਜਾ। ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗ ਹਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਰਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰਹਿ ਜਨਾਬ ਸਿਮਰਾਇ, ਨਾਨਕ ਤਾ ਕਾਲਾ ਗੋਪਾਈ। ਪ੍ਰਭ ਕੈ ਸਿਮਰਨ ਸਭਤੀ ਉੱਚਾ, ਪ੍ਰਭ ਕੈ ਸਿਮਰਨ ਉਦਰ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੋਝੈ, ਪ੍ਰਭ ਕੈ ਸਿਮਰਨ ਸਭ ਕਿਛ ਸੋਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨਾਸਾ। ਪ੍ਰਭ ਕੈ ਸਿਮਰਨ ਮਨ ਕੀ ਮਰ ਜਾਇ, ਅੰਮ੍ਰਿਤ ਨਾਮ ਅੰਮ੍ਰਿਤ ਮਹਿ ਸਮਾਇ। ਪ੍ਰਭ ਜੀ ਬਸਾ ਸਾਧਗੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕਾ ਸਿਮਰਹਿ ਸੇ ਧਨਵੰਤ, ਪ੍ਰਭ ਕਾ ਸਿਮਰਹਿ ਸੇ ਪਾਤਵੰਤ। ਪ੍ਰਭ ਕਾ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕਾ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕਾ ਸਿਮਰਹਿ ਸੇ ਬੇਮਹਤਾਜੇ, ਪ੍ਰਭ ਕਾ ਸਿਮਰਹਿ ਸੇ ਸਰਬਗਿਰਾਜੇ। ਪ੍ਰਭ ਕਾ ਸਿਮਰਹਿ ਸੇ ਸੁਖਵਾਸੀ, ਪ੍ਰਭ ਕਾ ਸਿਮਰਹਿ ਸਦਾ ਬਨਾਸੀ। ਸਿਮਰਨ ਤੇ ਲਾਗੇ ਜਨਾਬ ਦਇਆਲਾ, ਨਾਨਕ ਜਨ ਕੇ ਮੰਗਰ ਵਾਲਾ। ਪ੍ਰਭ ਕਾ ਸਿਮਰਹਿ ਸੇ ਪਰਉਪਕਾਰੀ, ਪ੍ਰਭ ਕਾ ਸਿਮਰਹਿ ਤਨ ਸਤਿਬਰਹਾਰੀ। ਪ੍ਰਭ ਕਾ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕਾ ਸਿਮਰਹਿ ਤਨ ਸੁਖ ਵਿਹਾਵੈ। ਪ੍ਰਭ ਕਾ ਸਿਮਰਹਿ ਤਨ ਆਤਮ ਜੀਤਾ, ਪ੍ਰਭ ਕਾ ਸਿਮਰਹਿ ਤਨ ਨਿਰਮਲ ਜੀਤਾ। ਪ੍ਰਭ ਕਾ ਸਿਮਰਹਿ ਤਨ ਆਨੰਦ ਕਨੇਰੇ, ਪ੍ਰਭ ਕਾ ਸਿਮਰਹਿ ਬਸਹਿ ਹਰ ਨੇਰੇ। ਸੰਤ ਕਿਰਪਾ ਤੇ ਆਨੰਦ ਜਾਗ, ਨਾਨਕ ਸਿਮਰਨ ਪੂਰਾ ਭਾਗ। ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬ ਹੋ ਨਾ ਝੂਰੇ। ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿਜ ਸੁਮਾਨੀ। ਪ੍ਰਭ ਕਾ ਸਿਮਰਨ ਨਿਹਚਰ ਆਸਨ, ਪ੍ਰਭ ਕਾ ਸਿਮਰਨ ਕਮਲ ਵਿਗਾਸਨ। ਪ੍ਰਭ ਕਾ ਸਿਮਰਨ ਅਨਹਦ ਜਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰਹਿ ਸੇ ਜਨ ਜਿਨ ਕਾ ਭਰਮਾਇਆ, ਨਾਨਕ ਤਿਨ ਜਨ ਸਰਣੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਇ, ਹਰ ਸਿਮਰਨ ਲਗ ਵੀ ਦੇਉ ਪਾਇ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲੇ ਆਕਾਰ, ਹਰ ਸਿਮਰਨ ਮਹਿ ਨਿਰੰਕਾਰ। ਕਰ ਕਿਰਪਾ ਜਸਾ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨ, ਕਾਟ ਕਰਨਾ ਥਾਨਾਥ। ਸਰਣ ਤੁਮਾਰੀ ਆਇਓ, ਨਾਨਕ ਪ੍ਰਭ ਸਾਧ ਅਸ਼ਟਪਦੀ। ਜਹ ਮਾਤ ਪਿਤਾ ਸੁਤਮੀਤ ਨਾ ਪਾਈ, ਮਨ ਊਹੈ ਨਾਮ ਤੇਰਾ ਸੰਗ ਸਹਾਈ। ਜਹ ਮਹਾ ਪਾਇਆ ਅੰਦੂ ਜਮ ਦਰ, ਦਹ ਕੇਵਲ ਨਾਮ ਸੰਗ ਤੇਰਾ ਚਲੈ। ਜਹ ਮੁਸਕਲ ਹੋਇਆ ਦੁਪਾਰੀ, ਹਰ ਕੋ ਨਾਮ ਖਨ ਮਾਹੇ ਉਦਾਰੀ। ਅਨਕ ਪੁਨ ਹੈ ਚਰਨ ਕਰਦ ਨਹੀਂ ਤਰ, ਹਰ ਕੋ ਨਾਮ ਕੂੜ ਪਾਪ ਪਰ ਹਰੈ। ਗੁਰਮੁਖ ਨਾਮ ਜਪ ਮਨ ਮੇਰੇ, ਨਾਨਕ ਪਾਇਆ ਵਹ ਸੂਖ ਕਨੇਰੇ। ਸਭ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰ ਕੋ ਨਾਮ ਜਪ ਤੋਏ ਸੁਖੀਆ। ਲਾਹ ਕਰੋਰੀ ਬੰਧਨ ਪਰ, ਹਰ ਕੋ ਨਾਮ ਜਪ ਨਿਹ ਤਰ। ਅਨਕ ਮਾਇਆ ਰੰਗ ਦੇਖਣਾ ਬੁਝਾਵੈ, ਹਰ ਕਾ ਨਾਮ ਜਪਤ ਆ ਗਾਵੈ। ਜਿਹ ਮਾਰਗ ਹੋ ਜਾਤਾ ਅਕੇਲਾ, ਤਾਂ ਹਰ ਨਾਮ ਸੰਗ ਹੁਤ ਸੁਹੇਲਾ। ਸਨਾ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟ ਨਹੀਂ ਕੂਟ ਲਖ ਵਾਹਿ, ਨਾਮ ਜਪਤ ਤਹਿ ਪਾਰ ਪਰਾਹੀ। ਅਨਕ ਬਿਘਨ ਜਹਿ ਸੰਘਾਰੈ, ਹਰ ਕਾ ਨਾਮ ਤਤਕਾਰ ਉਦਹਾਰੈ। ਅਨਕ ਜੋਨ ਜਨਮ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਹਉ ਮੈਲ ਮਲ ਕਬਹਨ ਤੁਵੈ, ਹਰ ਕਾ ਨਾਮ ਕੂਟ ਪਾਪ ਖੁਵੈ। ਸਾ ਨਾਮ ਜਪ ਮਨ ਰੰਗ, ਨਾਨਕ ਪਾਈਐ ਸਾਧਕ।

ਪਛਾਣੂ ਜਹ ਮਹਾ ਪਾਇਆ ਤਬਦ ਬਹੁਕਾਮ ਤਹ ਹਰ ਕੇ ਨਾਮ ਕੀ ਤੁਮ ਉਪਰਸ਼ਾਮ ਜਹਾਂ ਤ੍ਰਿਖਾ ਮਾ ਤੋ ਜਾ ਕਰ ਖੈ ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਕ ਵਰਤ ਨਾਮ ਸੰਤ ਜਨਕ ਅਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਹ ਕਰਤ ਸੰਤ ਤਨ ਰਾਤ ਹਰ ਹਰ ਔਖ ਸਾਧ ਕੁਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਪਨਮ ਜਨ ਕਿਨੋ ਦਾਨ ਮਨ ਤਨ ਰੰਗ ਰਤੀ ਰੰਗੀ ਕੈ ਨਾਨਕ ਜਨ ਕਾ ਬਿਰਤ ਬਬੀ ਕੈ ਹਰ ਕਾ ਨਵ ਜਨ ਕਾ ਮੁਕਤ ਜੁਗਤ ਹਰ ਕਾ ਨਵ ਜਨ ਕਾ ਦ੍ਰਵਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਾ ਪਰ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕਾ ਭੋਗ ਜੋਗ ਹਰ ਨਾਮ ਜਬਤ ਕਾ ਸਨਾਹ ਵਿਯੋਗ ਜਨ ਰਾਤ ਹਰ ਨਾਮ ਸਿਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕਾ ਮਾਰਖ ਜਿੰਦਾ ਹਰ ਧਨ ਜਨ ਕਾ ਆਪ ਪ੍ਰਭ ਦਿੰਦਾ ਹਰ ਹਰ ਜਨ ਕਾ ਊਟ ਸਤਾਣੀ ਹਰ ਪ੍ਰਤਾਪ ਜਨ

ਸੁਖਰਤ ਹੈ, ਨਾਮ ਕਿਵੇਂ ਹਮਾਰ ਸੰਤ ਰਤਵਸ ਹੈ, ਸੰਤ ਪ੍ਰਤਾਪ ਦੁਰਸਵਨਾ ਸਾਹਿਬ, ਸੰਤ ਸੰਗਤ ਭਾਗੀ ਪਾਈ ਹੈ, ਸੰਤ ਸਿਵਾ ਨਾਮ ਦਿਹਾਈ ਹੈ, ਨਾਮ ਤੁਲ ਕੈ ਸ਼ਵਰਨ ਹੋਈ ਨਾਨਕ ਗੁਰਮੁਖ ਨਾਮ ਪਾਵੈ, ਜਨ ਕੋ ਸਲੋਕ ਬਹੁ ਸਾਸਤ੍ਰ ਬਹੁ ਸਿਮਰਤੀ ਵਿਖੇ ਸਰਬਟ ਢੋਲ ਪੂਜ ਸਨਾਹੀ, ਹਰਿ ਹਰਿ ਨਾਨਕ ਨਾਮਿਆ ਮੋਰਾਸ਼ਟਪਦੀ, ਜੈ ਪ੍ਰਤਾਪ ਗਿਆਨ ਸਭ ਧਿਆਨ ਖੱਟ ਸ਼ਾਸਤ੍ਰ ਸਿਮਰਤ ਵਖਿਆਨ ਯੁਗ ਅਭਿਆਸ ਕਰਮ ਧਰਮ ਕਿਰਿਆ ਸਕਲ ਤਿਆਗ ਮਨ ਵਧੀ, ਫਿਰ ਅਨੁਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹੋਮੇ ਬਹ ਰਤਨਾ, ਸਰੀਰ ਕਟੈ ਹੋਮ ਮੈਂ ਕਰ ਰਾਤਿ ਵਰਤ ਨਿਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਇੱਕ ਵਾਰ, ਨਾਮ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ, ਤੁਪੀ ਸਰਥੀ ਵੈ ਅਗਨ ਮਾਹੀ ਹੁਮਤ ਪ੍ਰਾਨ ਕਨਕ ਅਸਵ ਹੈਵਰ ਪੁਮਦਾ ਨਿਆਵਲੀ, ਕਰਮ ਕਰ ਬਹਾਸਨ ਜੈਨ ਮਾਰਗ ਸੰਜਮਤ ਸਾਧਨ।

ਪ੍ਰਸਾਦਿ ਸੋਨ ਸਕਲ ਕਟਾ ਕੇ ਅੰਤਰ ਜਾਮੀ ਆਪਣੀ ਗਾਇਤਮੀ ਤੇ ਜਾਨ ਆਪ ਹੀ ਆਪਣ ਸੰਗਾ ਪ੍ਰਭਰਾਤੀ ਦਮਰੀ ਉਸਤਤ ਦਮਦੀ ਹੋਈ ਨਾਇਨ ਕਵਰ ਨਾ ਜਾਣ ਸਕੇ ਸਰਵ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਾਰ ਹਿਰਿਆ ਸਕਲ ਉਦਮ ਮੈਂ ਉਦਮ ਪਾਲਾ ਹਰ ਕਾ ਨਾਮ ਜਪ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾ ਸੁਰ ਸੁਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜੀ ਘਾਟ ਵਸ ਹਰ ਨਾਮ ਸਲੋਕ ਨਿਰਗੁਣ ਯਾਰ ਏ ਆਨਿਆ ਸਪ੍ਰਭ ਸਦਾ ਸੰਭਾਰ ਜਿਨਕੀ ਆ ਤਿਹ ਚੀਤ ਰਾਖ ਨਾਨਕ ਨਿਭਾਰ ਅਸ਼ਟਪਦੀ ਔਰ ਮਈਆ ਕੇ ਗੁਣਚੇਤ ਪ੍ਰਾਣੀ ਕਨੂ ਦੇ ਕਮ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਕਰ ਵਗਨ ਮਹਿਜਨ ਹੈ ਉਹ ਵਾਰਿਆ ਬਾਰ ਵਿਵਸ ਥਾ ਤੂੰ ਜਹ ਪਿਆਰਾ ਦੂਧ ਪਰ ਜੋ ਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸਹਿ ਅਨੁਖਾ ਪਿਆ ਬੈਠ ਕਵਦੈਨ ਹੁਨੇਰ ਗੁਣ ਗੁਣ ਕਸ਼ੁਨਾ ਬੁਖ ਜਾ ਬਖਸ਼ ਲਿਹੋ ਤਾ ਨਾਨਕ ਸੀ ਜਾ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸਤ ਪ੍ਰਾਤਮੀ ਤ ਬਨਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵ ਕਮੁਲਾ ਜਿਹ ਪ੍ਰਸਾਦ ਭੋਗ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸ ਦੀਨੇ ਹਸਤ ਪਾਵ ਕਰਨ ਨਿਯਤਰ ਰਸਨਾ ਤਿਸ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੁਗੜਾਂ ਵਿਆਪੀ ਨਾਨਕਾ

ਬਸਾਰ ਮਗਰਾ ਜਾਨ ਸਦਾ ਸਦਾ ਹੁਕਰਨ ਹਾਰ ਨਾਨਕ ਰਾਖਨ ਹਾਰ ਅਵਪਾਰ ਰਤਨ ਤਿਆਗ ਕੌੜੀ ਸੰਗਰਾ ਚਾਇ ਸਾ ਛੋੜ ਝੂਠ ਸੰਗ ਮਾਜਾ ਜੋ ਛੱਡਣ ਸੋ ਅਸਥਿਰ ਕਰ ਮਾਨ ਜੋ ਹੋਵਨ ਸੋ ਦੂਰ ਪਰਾਨ ਛੋੜ ਜਾਇ ਦੁਖਿਆ ਸਰਾਮ ਕਰ ਸੰਗ ਸਹਾਈ ਤਹ ਪਰ ਹਰਾ ਚੰਦਨ ਰੇ ਪਿਉ ਤਾਰਾ ਤੋਏ ਕਰ ਤਵ ਪ੍ਰੀਤ ਭਸਮ ਸੰਗ ਹੋਇ ਅੰਧ ਕੂ ਮਹਿ ਪਤਤ ਬਿਕਰਾ ਨਾਨਕਾ ਲੇਹੂ ਪ੍ਰਭ ਦਇਆਲ ਕਰ ਦੂਤ ਪਸੁ ਕੁਮਾਰ ਸਜਾਤ ਲੋਕ ਵਿਚਾਰਾ ਕਰ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹ ਕਾਸ਼ ਕਰ।

ਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਆਦਿ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਹਨੇਰੇ ਕੋਈ ਨਾ ਜਾਣਾ ਤੁਮਰਾ ਤੂ ਚੇ ਤੇ ਊਚਾ ਭਗਵੰਤ ਸਗਲ ਸਮਾਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆ ਕਰ ਤੁਮਰੀ ਕਾਤਮੇ ਤੁਮ ਹੀ ਜਾਣੇ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੀਨ ਹਰ ਪ੍ਰਭ ਛੂਟ ਕੇ ਲਾ ਗਏ ਹਨ ਸੁਆਏ ਨਾਨਕ ਹੁਨਾਸੀ ਜੈ ਬਿਨ ਨਾਵੈ ਪਤ ਜੈ ਅਸ਼ਟਪਦੀ ਦਾਸ ਬਸੂਰੇ ਪਾਛਾ ਪਾਵੇ ਕਬਸਤ ਕਾਰਨ ਮੈਂ ਖੋਟ ਗੁਆਵੈ ਏਕ ਬਿੰਦਾ ਦੇ ਦਸ ਵੀ ਹਿਰਦੇ ਤਾ ਮੁੜਾ ਕਹੋ ਕਹਿ ਕਰੇ ਜੈ ਠਾਕੁਰ ਸੁਨਾਹੀ ਚਾਰਾ ਤਾਕੂ ਕੀ ਜੈ ਸਤ ਨਮਸਕਾਰ ਜਾ ਕਮਨ ਦਾ ਕਬਰਾ ਮੀਠਾ ਸਰਬ ਸੁਖ ਤਾ ਮਨ ਉਠਾ ਜਹ ਜਨ ਆਪਣਾ ਹੁਕਮ ਆਇਆ ਸਰਬ ਥੋਕ ਨਾਨਕ ਤਿਨ ਪਾਇਆ ਗਨਤ ਸਾਹੂ ਆਪਣੀ ਦੀ ਰਾਸ ਖਾਦ ਪੀਤ ਵਰਤੇ ਆਨੰਦ ਅਲਾਸ ਆਪਣੀਆਂ ਮਨ ਕਸ਼ ਬਾਹੁਰ ਸਾਹੂ ਦੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਭਿ ਹੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਜਿਸਕੀ ਵਸਤੂ ਤੇ ਸਾਗਰ ਆਖੇ।

ਪ੍ਰਿਯ ਰੂਪਾਦ ਮਿਥਿਆ ਰਸਨਾ ਭੋਜਨਾਨ ਸਵੈਦ ਮਿਥਿਆ ਚਰਨ ਪਰ ਵਿਕਾਰ ਕੋ ਧਾਵ ਮਿਥਿਆ ਮਾਨ ਪਰ ਲੋਭ ਬਲ ਭਾਵ ਹੈ ਮਿਥਿਆ ਤਾਨ ਨਹਿ ਪਰ ਬਕਾਰਾ ਮਿਥਿਆ ਬਾਸ ਰੇਤ ਬਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਾਏ ਬਿਰਥੀ ਸਾਗਤ ਕੀ ਆਰ ਜਾਇ ਸਾਜ ਬਨ ਕਹਿ।

ਜਬ ਜਨਮ ਅਮਰਜ ਕੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੂੰ ਪੈਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪ ਮਨ ਆਪ ਆਪ ਆਪ ਕਰਤ ਨਬੇਰਾ ਕਹਿ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਇ ਸਿਆਨ ਸਕਲ ਤੇ ਰਹਿਤ ਸਭ ਕਹਿ ਜਾਣਿਆ ਤੂੰ ਕੀ ਰਹਿਤ ਜਹ ਪਾਵਤ ਹਲੈ ਲੜ ਲਾਇ ਥਾਨ ਥਰਾਂਤਰ ਰਹਿਆ ਸਮਾਇ ਸੋ ਸੇਵਕ ਜਹ ਕਿਰਪਾ ਕਰੀ ਨਿਮੁਖ ਨਿਮੁਖ ਜਬ ਨਾਨ ਕਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਇ ਹਮੇਵ ਨਾਨਕ ਪ੍ਰਭ ਸਰਣਾ ਗਤੀ ਕਰ ਪ੍ਰਸਾਦ ਗੁਰਦੇ ਵਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹਿ ਤੇ ਠਾਕੁਰ ਕੋ ਰਖ ਮਨ ਵਾਹਿ ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕਉ ਸਿਮਰਤ ਪਰਮ ਗਤ ਪਾਵੈ ਜਿਹ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਿਹ ਸੰਗ ਸੁਖ ਵਸਨਾਠ ਪੈਰ ਸਿਮਰਤ ਸਰਸਨਾ ਜਿਹ ਪ੍ਰਸਾਦ ਰੰਗ ਨਾਹਿ ਰੋ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਧਿਆਵਨ ਯੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵਹਿ ਤਿਸੈ ਧਿਆ ਕਦਲ ਪਾਵੈ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਅਠ ਪਹਿਰ ਤਾਕ ਜਹ ਗਾਵੀ ਜੈ ਜੇ ਪ੍ਰਸਾਦ ਉਜ ਸਭ ਕੋ ਮਨ ਮੁਖਤਾ ਕੋ ਜਸ ਰਸਨ ਬਖਾਨ ਜੇ ਪ੍ਰਸਾਦ ਤਿਰ ਰਹਿਤਾ ਤਨ ਮਨ ਸਦਾ ਧਿਆਈ ਕਿਉਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਨ ਪਾਵ ਨਾਨਕ ਪਦ ਸਿੱਧ ਕਰ ਜਾਵ ਹੈ ਜੇ ਪ੍ਰਸਾਦ ਆਰੋ ਕੰਚਨ ਦੇਹ ਦੇ ਵਧਾਵ ਤਸਰਾ ਸੁਨੇਹ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵ ਹਰ ਹਰ ਜਹ ਕਹਿਤ ਜਿਹ ਪ੍ਰਸਾਦ ਤੇਰ ਸਗਲ ਛਿਦਰ ਢਾਕੀ ਮਨ ਸਰਣ ਪਾਰ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਜ ਕੋ ਨਾ ਪਾਹੂ ਚਵਨ ਸਾ ਸਾ ਸਿਮਰ ਪ੍ਰਭੂ ਜੀ ਜਿਹ ਪ੍ਰਸਾਦ ਪਾਇ ਦੁਰਲਭਦੀ ਨਾਨਕ ਤਾਕ ਭਗਤ ਕਰੀ ਜਿਹ ਪ੍ਰਸਾਦ ਆਪੂ ਕਨ ਪਹਿਰੀ ਜਮਾ ਤੇ ਸਿਮਰਤ ਕੁਮਾਰ ਸੁਕੀ ਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਦਹ ਪ੍ਰਭ ਕਉ ਕਬਹੂ ਨਾ ਬਸਾਰ ਜੇ ਪ੍ਰਸਾਦ ਬਾਗ ਮਿਲਖ ਧਨ ਰਾਖ ਪੁਰੇ ਪ੍ਰਭ ਆਪਣੇ ਮਹਾਰਾਜ ਤੇਰੀ ਮਨ ਬਨੰਤ ਬਨਾਈ ਉਠਤ ਬੈਠ ਸਾ ਤੇ ਸਹਿ ਧਿਆਈ ਤੇ ਸਹਿ ਧਿਆਈ ਜੇ ਕਰ ਰਖੈ ਈਹਉ ਹਾ ਨਾਨਕ ਤੇਰੇ ਰਖੈ ਜਿਹ ਪ੍ਰਸਾਦ ਕਰਹਿ ਪੁਨ ਬਹਦਾਨ ਮਨਾਠ ਪੈਰ ਕਾਰ ਤੁਸਕਾ ਧਿਆਨ ਜੇ ਪ੍ਰਸਾਦ ਤੂ ਆਚਾਰ ਵਿਆਉ ਹਰਿ ਦਹ ਪ੍ਰਭ ਕਉ ਸਾ ਸਸਾ ਚਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੁਪ੍ਰਭ ਸਿਮਰ ਸਦਾ ਨੂੰ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੁਪ੍ਰਭ ਸਿਮਰ ਸਦਾ ਦਿਨ ਰਾਜ ਪ੍ਰਸਾਦ ਤੇਰੀ ਪਾਤ ਰਹਿ ਗੁਰੂ ਪ੍ਰਸਾਦ ਨਾਨਕ ਜਾਸ ਕਹਿ ਜੇ ਪ੍ਰਸਾਦ ਸੁਨਹਿ ਕਰਨ ਨਾਦ ਜੇ ਪ੍ਰਸਾਦ ਵੇਖ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਵਸਨਾ ਜੇ ਪ੍ਰਸਾਦ ਹਸਤ ਕਰ ਚਨ ਜੇ ਪ੍ਰਸਾਦ ਸੰਪੂਰਨ ਫਰਾ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵਹਿ ਐਸਾ ਪ੍ਰਭ ਤਿਆਗ ਅਵਰ ਕਾ ਤਲਾਗ ਹੋ ਗੁਰੂ ਪ੍ਰਸਾਦ ਨਾਨਕ ਮਨ ਜਾਗ ਹੋ ਜੇ ਪ੍ਰਸਾਦ ਨੂੰ ਪ੍ਰਗਟ ਸੰਸਾਰ ਤਿਹ ਪ੍ਰਭ ਕਉ ਮੂਰ ਨਾ ਮਨ ਹਵਸਾਰ ਜੇ ਪ੍ਰਸਾਦ ਤੇਰਾ ਵਰਤਾ ਪੂਰੀ ਮਨ ਮੂੜ ਤੂੰ ਤਾਕ ਜਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਸਾ ਜਾਨ ਮਨ ਸਦਾ ਹਜ਼ੂਰ ਜੇ ਪ੍ਰਸਾਦ ਤੂੰ ਪਾਵੈ ਸਾਚਰੀ ਮਨ ਮੀਰੇ ਤੂੰ ਤਾ ਸਵਰਾਜ ਜੇ ਪ੍ਰਸਾਦ ਸਭ ਕੀ ਕਾ ਤੁਜ ਨਾਨਕ ਜਾਪ ਜਪੈ ਜਪ ਸੋ ਆਪ ਜਪਾਈ ਜਪੈ ਸੁਨਾਓ ਆਪ ਗਾ ਵਾਯੂ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੂੰ ਹੋਇ ਪ੍ਰਗਾਹ ਪ੍ਰਭੂ ਦਇਆ ਤੇ ਕੁਨ ਵਿਗਾਸ ਪ੍ਰਭ ਸੋ ਪ੍ਰਸਾਨ ਬਸ ਮਨ ਸੋਇ ਪ੍ਰਭ ਦਇਆ ਤੇ ਮਾ ਤੂੰ ਤੁਮ ਹੋਏ ਸਰਵਨ ਧਾਨ ਪ੍ਰਭ ਤੇਰੀ ਮੈਂ ਆਇਆ ਆਪ

ਜੋ ਕਹੈ ਸੁਮੁਖਤਾ ਸੁਨਵੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਗੁਜਰੋਤ ਸਾਧ ਸੰਗ ਵਲ ਸਗਲੀ ਖੋਤ ਸਾਧਕ ਸੰਗ ਮਿਟਿਆ ਅਭਿਮਾਨ ਸਾਧ ਸੰਗ ਪ੍ਰਗਟੈ ਸੁਗਿਆ ਸਾਧ ਸੰਗ ਬੁਝੈ ਪ੍ਰਭ ਨੀਰਾ ਸਾਧ ਸੰਗ ਸਭੋਤ ਨਬੇਰਾ ਸਾਧਕ ਸੰਗ ਪਾਇਨ ਨਾਮ ਰਤਨ ਸਾਧਕ ਸੰਗੀ ਕੁਪੁਰ ਜਤਨ ਸਾਧਕੀ ਮਹਿਮਾ ਵਰਨ ਕੌਨ ਪ੍ਰਾਣੀ ਨਾਨਕ ਸਾਧਕ ਸੁਭਾ ਪ੍ਰਭ ਮਾਹ ਸਮਾਨੀ ਸਾਧਕ ਸੰਗ ਗੋਚਰ ਮਿਲੈ ਸਾਧ ਸੰਗ ਸਦਾ ਪ੍ਰਫੁੱਲੈ ਸਾਧ ਸੰਗ ਆਵਹ ਬਹ ਪੰਚਾ ਸਾਧ ਸੰਗ ਅੰਮ੍ਰਿਤ ਰਹ ਪੁੰਚਾ ਸਾਧ ਸੰਗ ਵੇ ਸਭ ਗਿਰੀ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤ ਹੂੰ ਤਾਵੈ ਸਾਧ ਸੰਗ ਸਤ ਮਨ ਪਾਵੈ ਸਾਧਕ ਸੰਗ ਮਾਇਆ ਤਿਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸਾਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ

ਕਸੰਗ ਮਹਾਪਨੀਤ ਸਾਧ ਸੰਕੇ ਸਿਉ ਨਹਿ ਬੈਰ ਸਾਧੁ ਖੰਗ ਨ ਬੀਗਾ ਪੈਰ ਸਾਧੁ ਖੰਗ ਨਾਹੀ ਕੋਮਾਂ ਦਾ ਸਾਧ ਸੰਗ ਜਾਣੇ ਪਰਮਾਨੰਦ ਸਾਧੁ ਖੰਗ ਨਾਹੀ ਹੋਤਾਪ ਸਾਧੁ ਕਸੰਗ ਤਜ ਸਭ ਆਪੇ ਜਨ ਸਾਧ ਬੜਾ ਨਾਨਕ ਸਾਧ ਪ੍ਰਭੂ ਬਨਾਇ ਸਾਧੁ ਖੰਗ ਨ ਕਬੂ ਸੁਤਾਵ ਸਾਧੁ ਖੰਗ ਸਦਾ ਸੁਖ ਪਾਵ ਸਾਧ ਸੰਗ ਬਸਤਾ ਗੋਚਰ ਲਹਿ ਸਾਧੁ ਕਸੰਗ ਆਜਾਰ ਸਹ ਸਾਧੁ ਖੰਗ ਬਸਾ ਥਾਨ ਊਚਾ ਸਾਧੁ ਕਸੰਗ ਮਹਿਲ ਬਾਹੁ ਊਚਾ ਸਾਧੁ ਖੰਗ ਦ੍ਰਿੜਾ ਸਭ ਧਰਮ ਸਾਧੁ ਖੰਗ ਕੀਵਲ ਪਾਰਬ੍ਰਹਮ ਸਾਧੁ ਖੰਗ ਪਾਇ ਨਾਮ ਨਿਧਾਨ ਨਾਨਕ ਸਾਧੁ ਕੈ ਕੁਰਬਾਨ ਸਾਧੁ ਖੰਗ ਸਭ ਕੋਲੇ ਉਧਾਰ ਸਾਧ ਸੰਗ ਸਾਜਨ ਵੀਤ ਗੁਟਾਮ ਨਿਹਤਾਰ ਸਾਧੁ ਕੈ ਸੰਗ ਸੁਤਾਨ ਪਾਇ ਜਿਹ ਧਨ ਦੀ ਸਭ ਕੋਰ ਸਾਧ ਸਾਧ ਸੰਗ ਧਰਮ ਰਾਈ ਕਰੀ ਸਿਵਾ ਸਾਧੁ ਖੰਗ ਸੋਭਾ ਸੁਰ ਦੇਵਾ ਸਾਧੁ ਖੰਗ ਪਾਪ ਪੁਲਾਇ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧੁ ਕੈ ਸੰਗ ਸਰਬ ਥਾਨ ਗਮਨਾਨ ਸਾਧੁ ਖੰਗ ਸਫਲ ਜਨਾਮ ਸਾਧੁ ਸੰਗ ਨਹਿ ਕਛੁ ਕਾਲ ਦਰਸ਼ਨ ਪੀੜਤ ਪਤਨ ਹਾਰ ਸਾਧੁ ਖੰਗ ਕਰੂਖ ਧਰੈ ਸਾਧੁ ਖੰਗ ਨਰਕ ਪਰ ਹਰੈ ਸਾਧੁ ਕਸੰਗ ਈਹਾ ਉਹਾ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧੁ ਕਸੰਗ ਨਿਰਥਾ ਜਾ ਪਾਰ ਬ੍ਰਹਮ ਸਾਧ ਰਿਦ ਬਸ ਨਾਨਕ ਉਦਰੈ ਸਾਧੁ ਸੁਨ ਰਸ ਸਾਧੁ ਕਸੰਗ ਸੁਨ ਹਰਿ ਨਾਉ ਸਾਧ ਸੰਗ ਅਰਕ ਗੁਣ ਗਾਉ ਸਾਧੁ ਖੰਗ ਨਾਮਾਂਤਿ ਬਿਸਰੈ ਸਾਧ ਸੰਗ ਸਰਬ ਨਿਹ ਤਰੈ ਸਾਧੁ ਸੰਗ ਲਗਾ ਪਰ ਮੀਠਾ ਸਾਧੁ ਕਸੰਗ ਘਾਟ ਘਾਟੀਠਾ ਸਾਧੁ ਸੰਗ ਪਿਆ ਗਿਆ ਕਰ ਸਾਧ ਸੰਗਤ ਪਈ ਹਮਾਰੀ ਸਾਧੁ ਖੰਗ ਬੇਟੇ ਸਭ ਰੁਗ ਨਾਨਕ ਸਾਧ ਬੇਟੇ ਸੰਜੋਗ ਸਾਧ ਕੀ ਮਹਿਮਾ ਬੀਜ ਨਾ ਜਾਣ ਜੀਤਾ ਸੁਨਹ ਤੀਤਾ ਬਖਿਆ ਨਹਿ ਸਾਧ ਕੀ ਉਪਮਾ ਤਿਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰ ਪੂਰ ਸਾਧੁ ਸੁਭਾ ਕਾ ਨਾਹੀ ਅੰਤ ਸਾਧੁ ਸੁਭਾ ਸਦਾ ਬੇਅੰਤ ਸਾਧੁ ਸੁਭਾ ਊਚ ਤੇ ਉੱਚ ਸਾਧੁ ਸੁਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣ ਆਇ ਨਾਨਕ ਸਾਧ ਪ੍ਰਭੇਦ ਨਾ ਪਾਇ ਸਲੋਕ ਮਨ ਸਾਚਾ ਮੁਖ ਸਾਚਾ ਸੋਇਆ ਵਰਨਾ ਪੀਖਾ ਇਕ ਸਬਿੰਦ ਕੋਇ ਨਾਨਕ ਲੱਛਣ ਬ੍ਰਹਮ ਗਿਆਨੀ ਹੋਇਆ ਅਸ਼ਟਪਦੀ ਬ੍ਰਹਮ ਗਿਆਨ ਸਦਾ ਨਰਲੀਪ ਜਹ ਜਲ ਮਹਿ ਕਮਲ ਲੇ ਬ੍ਰਹਮ ਗਿਆਨ ਸਦਾ ਨਿਰਦੋਖ ਜਹ ਸੂਰ ਸਰਬ ਕਾ ਸੁਖ ਬ੍ਰਹਮ ਗਿਆਨ ਕਾ ਦ੍ਰਿਸ਼ਟ ਸਮਾਨ ਜਹ ਰਾਜ ਰੰਗ ਕਵਲਾਗਤ ਰੂਪਵਾਨ ਬ੍ਰਹਮ ਗਿਆਨ ਕਾ ਤੀਰ ਜੇ ਕਹਿ ਜਿਉਂ ਵੈ ਸੁਧਾ ਕੋ ਕੋ ਦੈ ਕੋ ਚੰਦ ਲੇ ਬ੍ਰਹਮ ਗਿਆਨੀ ਕਹਿ ਹੈ ਗੁਣ ਆਇਆ ਉਹਨਾਂ ਨੂੰ ਜਿਉਂ ਪਾਵ ਕਾ ਸਹਿਜ ਸੁਭਾਅ ਬ੍ਰਹਮ

ਦਰਸਿ ਬ੍ਰਹਮ ਗਿਆਨ ਕੇ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨ ਬੰਧਨ ਤਿਮੁਕਤਾ, ਬ੍ਰਹਮ ਗਿਆਨ ਕੇ ਨਿਰਮਲ ਜੁਗਤਾ, ਬ੍ਰਹਮ ਗਿਆਨ ਕਾ ਭੋਜਨ ਗਿਆਨ, ਬ੍ਰਹਮ ਗਿਆਨ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨ ਏਕ ਉਪਰਾਸ, ਬ੍ਰਹਮ ਗਿਆਨ ਕਾ ਨਹਿ ਵਿਨਾਸ, ਬ੍ਰਹਮ ਗਿਆਨ ਕਾ ਗਰੀਬੀ ਸਮਾਹ, ਬ੍ਰਹਮ ਗਿਆਨ ਪਰ ਉਪਕਾਰੋ ਮਾਹ, ਬ੍ਰਹਮ ਗਿਆਨ ਕਾ ਨਾਹ ਤੰਦਾ, ਬ੍ਰਹਮ ਗਿਆਨ ਲਿਤਾਵਤ ਬੰਧ, ਬ੍ਰਹਮ ਗਿਆਨ ਕਾ ਹੂਏ ਸੁਪਲਾ, ਬ੍ਰਹਮ ਗਿਆਨ ਸੁਫਲ ਫਲਾ, ਬ੍ਰਹਮ ਗਿਆਨ ਸੰਗ ਸਗਲੇ ਉਦਾ ਨਾਨ, ਬ੍ਰਹਮ ਗਿਆਨ ਜਪ ਸਗਲ ਸੰਸਾਰ, ਬ੍ਰਹਮ ਗਿਆਨ ਕਾ ਇਕ ਰੰਗ, ਬ੍ਰਹਮ ਗਿਆਨ ਕਾ ਬਸਾ ਪ੍ਰਭ ਸੰਗ, ਬ੍ਰਹਮ ਗਿਆਨ ਕਾ ਨਾਮ ਆਧਾਰ, ਬ੍ਰਹਮ ਗਿਆਨ ਕਾ ਨਾਮ ਪਰਵਾਰ, ਬ੍ਰਹਮ ਗਿਆਨ ਸਦਾ ਸਦ ਜਾਗਤ, ਬ੍ਰਹਮ ਗਿਆਨ ਅਹੂੰ ਬੁੱਧ ਤਿਆਗਤ, ਬ੍ਰਹਮ ਗਿਆਨ ਕਾ ਮਨ ਪਰਮਾਨੰਦ, ਬ੍ਰਹਮ ਗਿਆਨ ਕਾ ਕਰ ਸਦਾਨੰਦ, ਬ੍ਰਹਮ ਗਿਆਨ ਸੁਖ ਸਹਿਜ ਵਾਹ ਨਾਨ, ਬ੍ਰਹਮ ਗਿਆਨ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨ ਬ੍ਰਹਮ ਕਵੀਤਾ, ਬ੍ਰਹਮ ਗਿਆਨ ਏਕ ਸੰਹਿਤਾ, ਬ੍ਰਹਮ ਗਿਆਨ ਕਾ ਹੋਇਆ ਚਿੰਤ, ਬ੍ਰਹਮ ਗਿਆਨ ਕਾ ਨਿਰਮਲ ਬੰਤ, ਬ੍ਰਹਮ ਗਿਆਨ ਜਿਸ ਕਰ ਪ੍ਰਭਾ, ਬ੍ਰਹਮ ਗਿਆਨ ਕਾ ਵੱਡ ਪ੍ਰਤਾਪ, ਬ੍ਰਹਮ ਗਿਆਨ ਕਾ ਦਰਸ ਵਿੱਚ ਪਾਗੀ ਪਾਈਆ, ਬ੍ਰਹਮ ਗਿਆਨ ਕੋ ਬੈਲ ਬਲ ਜਾਈਆ, ਬ੍ਰਹਮ ਗਿਆਨ ਕਾ ਖੁਜੈ ਮਹੇਸ਼ਰ ਨਾਰਾਇਣ, ਬ੍ਰਹਮ ਗਿਆਨ ਆ ਪਰਮੇਸ਼ਰ, ਬ੍ਰਹਮ ਗਿਆਨ ਕੀ ਕੀਮਤ ਨਾਹੀ, ਬ੍ਰਹਮ ਗਿਆਨ ਸਗਲ ਮਨ ਵਾਹੀ, ਬ੍ਰਹਮ ਗਿਆਨ ਕਾ ਕਵਨ ਜਾਣਾ ਭੇਦ, ਬ੍ਰਹਮ ਗਿਆਨ ਕੋ ਸਦਾ ਆਦੀਸ, ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਦਾਖਿਅਰ, ਬ੍ਰਹਮ ਗਿਆਨ ਸਰਬ ਕਾ ਠਾਕੁਰ, ਬ੍ਰਹਮ ਗਿਆਨ ਕੀ ਮੇਤ ਕੌਣ ਬਖਾਨ, ਬ੍ਰਹਮ ਗਿਆਨ ਕੀ ਗਾਤ, ਬ੍ਰਹਮ ਗਿਆਨ ਜਾਨ, ਬ੍ਰਹਮ ਗਿਆਨ ਕਾ ਅੰਤ ਨ ਪਾਨ, ਬ੍ਰਹਮ ਗਿਆਨ ਕੋ ਸਦਾ ਨਮਸਕਾਰ, ਬ੍ਰਹਮ ਗਿਆਨ ਸਭ ਸ੍ਰਿਸ਼ਟ ਕੋ ਕਰਤਾ, ਬ੍ਰਹਮ ਗਿਆਨ ਸਾਦ ਜੀਵਨ ਮਰਤਾ, ਬ੍ਰਹਮ ਗਿਆਨ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨ ਅਨਾਥ ਕਨਾਥ, ਬ੍ਰਹਮ ਗਿਆਨ ਕਾ ਸਭ ਉਪਰਾਤ, ਬ੍ਰਹਮ ਗਿਆਨ ਕਾ ਸਗਲ ਆਕਾਰ,

ਨਮਸਕਾਰ ਨਾਨਕ ਹੈ ਪਰਸ ਸਗਨ ਹਤਾਰ ਅਸ਼ਟਪਦੀ ਮਿਥਿਆ ਨਾਹਿ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਉਪਾਰ ਤ੍ਰੀ ਰੂਪ ਨ ਪੀਖ ਨੇਤਰ ਸਾਧਗੀ ਟਹਿਰ ਸੰਤ ਸੰਘੇਤ ਕਰਨ ਨਾ ਸੁਨਾ ਕਾਹੂ ਕਿ ਨਿੰਦਾ ਸਭ ਤੇ ਜਾ ਨਿਆਸ ਕਮੰਦਾ ਗੁਰੂ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਹ ਨ ਮਨ ਤੇ ਟਰੈ ਇੰਦਰੀ ਜੇਤ ਪੰਜ ਤੋਂ ਹਤੇ ਰਹਿ ਤੋ ਨਾਨਕ ਕੁੜ ਵਧੀ ਕੋ ਐਸਾ ਪਰਸ ਬੈਸ ਨੋ ਸੋ ਜੇਹੂ ਪਰਸ ਪ੍ਰਸਨ ਵਿਸ਼ਨ ਕਮਾਇਆ ਦੁਖਿ ਭਿੰਨ ਕਰਮ ਕਰ ਦੁਆ ਨਿਹ ਕਰਮ ਤਿਹ ਬੈਸ ਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਿਹ ਬੈਚ ਕੀ ਉਰ ਭਗਤ ਕੀਰਤਨ ਸੰਗਰਾਹ ਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰੋਵਤ ਕਿਰਪਾ ਲਾਭ ਦ੍ਰਿੜਾ ਬ੍ਰਹਮ ਨਾਮ ਜਪਾਵੇ ਨਾਨਕ ਉਹ ਬੈਸ ਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਰੰਗ ਸਕਲ ਤਿਆਗ ਦੁਸ਼ਟ ਕਸੰਗ ਮਨ ਤੇ ਬਿਨ ਸਹਿ ਸਗਲਾ ਪਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲ ਖੂਵੈ ਤਸ ਭਗਵਤੀ ਕੀ ਮਾਤ ਉਤਮ ਹੋਇਆ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਹਰ ਪੈ ਬਿਸਨ ਪ੍ਰੀਤ ਹਰ ਕੀ ਚਰਨ ਹਿਰਦਾ ਬਸਵ ਨਾਨਕ ਹੈ ਭਗਵਤੀ ਭਗਵੰਤ ਕਾ ਪਾਵੈ ਸੁਪੰਡਿਤ ਜੋ ਮਨ ਪ੍ਰਭੁ ਦਾ ਰਾਮ ਨਾਮ ਆਤਮ ਸੋਦੈ ਰਾਮ ਨਾਮ ਸਾਰ ਰਸ ਪੀਵੈ ਸੁਪੰਡਿਤ ਕਾਵ ਦੀ ਜਗ ਜੀਵੈ ਹਰ ਕੀ ਕਥਾ ਹਿਰਦਾ ਬਸਾਵੈ ਸੋ ਪੰਡਿਤ ਫਿਰ ਜਵਾਨਾ ਵੇਦ ਪ੍ਰਾਣ ਸਮਰਤ ਪੂਜਾ ਮੂਲ ਸੁਖ ਮਹ ਜਾਣਿਆ ਸਥੋਰ ਚਹ ਵਰਨਾ ਕੋ ਦੀ ਉਪਦੇਸ਼ ਨਾਨਕ ਉਸ ਪੰਡਿਤ ਕਉ ਸਦਾ ਦੇਹ ਬੀਜ ਮੰਤਰ ਸਰੁ ਕੋ ਗਿਆਨ ਚਹ ਵਰਨਾ ਮਹ ਜਪੈ ਕੋ ਗੁੰਦਾ ਜੋ ਜੋ ਜਪੈ ਤਸਗਿਆ ਦੁਜ ਸਾ ਸੰਗ ਪਾਵੈ ਜਨ ਕੋਈ ਕਰ ਕਿਰਪਾ ਅੰਤਰ ਵਰ ਤਾਰ ਪਸ ਪ੍ਰੀਤ ਮੁਕਤ ਪਾਤਰ ਕਉ ਤਾਰ ਸਰਬ ਰੋਗ ਕਾਇ ਔਖਤ ਨਾਮ ਕਲਿਆਣ ਰੂ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਦਿਸਿ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਨ ਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਸਾਤਮ ਰਾਮ ਦਿਸਿ ਨਦਰਿਆ ਦਾਸ ਦਸੰਤਨ ਪਾਏ ਦਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੂਦਾਸ ਦਰ ਕਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਦਿਸ ਦਾਸ ਕੋ ਸਭ ਸੂਝੀ ਪਰੈ ਸਗਲ ਸੰਗਾਤਮ ਉਦਾਸ ਸ੍ਰੀ ਜੁਗਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਿ ਤੈਹ ਸੁਖ ਸਦਾ ਆਨੰਦ ਤਹਿ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸਮਾਟੀ ਤੈ ਸਮ੍ਰਿਤ ਤੈਸੀ ਵਿਖ ਖਾਟੀ ਤੈਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਗੁਰੂ ਪੁਰ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰੱਖ ਤੈਸਾ ਤਿੰਨ ਆਉ ਆਪੇ ਕਰਨ ਕਰਾਵਨ ਜੋਗ ਪ੍ਰਭ ਪਾਵੈ ਸੋਈ ਫਨ ਹੋਗ ਪਸਰੇ ਆਪ ਅਨੰਦ ਤਰੰਗ ਰੱਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈ ਸਿੰਘ ਮਾਤ ਦੀ ਤਹ ਪ੍ਰਗਾਹ ਪਾਰ ਬ੍ਰਹਮ ਕਰਤਾ ਬਨਾ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਪੈ ਨਹਾਇ ਸਲੋਕ ਉਸਤਤ ਕਰੇ ਹਨ ਇੱਕ ਜਾਣੇ ਅੰਤਨ ਪਾਰ ਅਬਾਰ ਨਾਨਕ ਰਚਨਾ ਪ੍ਰਭ ਰਚੀ ਬਹਿ ਨਾਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਆਹ ਹਰੀ ਕਈ ਕੋਟ ਪੈ ਤੀਰਥਵਾਸ ਕਈ ਕੋਟ ਬਨ ਬ੍ਰਹਮਦਾਸ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰਹਿ ਕਈ ਕੋਟ ਕਵ ਕਵ ਵਿਚਾਰ ਕਈ ਕੋਟ ਨਾਵ ਤਨ ਨਾਮ ਧਿਆਵੈ ਨਾਨਕ ਕਰਤੀ ਕਾਂਤਨਾ ਪਾਵੈ ਕਈ ਕੋਟ ਪਏ ਅਭਿਮਾਨੀ ਕਈ ਕੋਟ ਅਗਿਆਨ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪੇਗਾ ਤੁਮ ਨਕੋਰ ਕਈ ਕੋਟ ਪਰ ਦਰਬ ਕਵ ਹਿਰ ਹੈ ਕਈ ਕੋਟ ਪਰ ਦੁਖ ਨਾ ਕਰ ਹੈ ਕਈ ਕੋਟ ਮਾਇਆ ਸ੍ਰਮ ਆਹੀ ਕਈ ਕੋਟ ਪ੍ਰਦੇਹ ਭ੍ਰਮ ਆਹੀ ਜੇਤ ਜਿਤ ਲਾਭ ਹੋ ਤੇਤ ਤਿਤ ਲਗਨਾ ਨਨ ਕਰਤੇ ਕੀ ਜਾਣਾ ਕਰਤਾ ਰਚਨਾ ਕਈ ਕੋਟ ਸਿਧ ਜਤੀ ਜੋਗੀ ਕਈ ਕੋਟ ਰਾਜ ਰਹਿ ਭੋਗੀ ਕਈ ਕੋਟ ਪੰਖੀ ਸਰਵਿਆਪਾਈ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੀ ਸੂਮੰਡਲ ਕਈ ਕੋਟ ਸਸੀਅਰ ਸੂਰ ਨਖਿਆ ਤਰ ਕਈ ਕੋਟ ਦੀ ਉਦਾਹਰਨ ਮਿੰਦਰ ਸਿਰ ਸ਼ਤਰ ਸਗਲ ਸਮਗਰੀ ਆਪਣਾ ਸੂਦ ਤਾਰ ਨਾਨਕ ਜਿਸ ਜਿਹ ਪਾਵੈ ਤਿਸ ਤਿਹ ਨਿਹਤਾਰੇ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਗ ਸਿਮਰਤ ਰਸਾਸਤ ਕਈ ਕੋਟ ਕੀ ਰਤਨ ਸਮੋਦ ਕਈ ਕੁੰਡਨ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀਮੀਰ ਸਵਰਨ ਥੀਵੇ ਕਈ ਕੋਟ ਜਾਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ ਸਭ ਤਿਨਿਰੈ ਸਭ ਹੁਦੇ ਦੂ ਨਾਨਕਾ ਵਲੇ ਵਤਰਹਿਆ ਭਾਰ ਪੂਰ ਕਈ ਕੋਟ ਪਾਤਾਲ ਕੇ ਵਸ ਕਈ ਕੋਟ ਨਰਕ ਸੁਰਗਨ ਵਾਸੀ ਕਈ ਕੋਟ ਜਨਮ ਹੈ ਜੀਵ ਹਮਰ ਹੈ ਕਈ ਕੋਟ ਬਹ ਜੋਨੀ ਫਿਰ ਹੈ ਕਈ ਕੋਟ ਬੈਠ ਤੇ ਖਾਹੀ ਕਈ ਕੋਟ ਕਾਲ ਹੈ ਥਕ ਪਾਹੀ ਕਈ ਕੋਟ ਕੀ ਧਨਵੰਦ ਕਈ ਕੋਟ ਮਾਇਆ ਮਹਿ ਜੰਤ ਜਹਿ ਜਹਿ ਭਾਣਾ ਤਹਿ ਤਹਿ ਰਾਖ ਨਾਨਕ ਸਾਹਿਬ ਕੇ ਪ੍ਰਭ ਕੇ ਹਾਥੀ ਕਈ ਕੋਟ ਪਏ ਬੈ ਰਾਗੀ ਰਾਮ ਨਾਮ ਸੰਗ ਤਿੰਨ ਰਿਵ ਲਾਗੀ ਕਈ ਕੋਟ ਪ੍ਰਭ ਕਉ ਹੋ ਜਾਂਦੇ ਆਤਮ ਮਹਿ ਪਾਰ ਬ੍ਰਹਮ ਲਹੰਤੀ ਕਈ ਕੋਟ ਦਰਸ਼ਨ ਪ੍ਰਭ ਤਨ ਕੋ ਮੇਰੇ ਪ੍ਰਭ ਮਨਾਸ ਕਈ ਕੋਟ ਮੰਗ ਸਤਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ ਜਿਨ ਕਉ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਹਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿਨ ਵਿਸਥਾਰ ਕਈ ਬਾਰ ਪਸਰੇ ਉਪਾਸਾਰ ਸਦਾ ਸਦਾ ਇਕ ਏਕੰਕਾਰ ਕਈ ਕੋਟ ਕਿਨ ਵਪਾਤ ਪ੍ਰਭ ਦੇ ਹੋਏ ਪ੍ਰਮਾਹ ਸਮਾਤ ਆਕਾਂਤ ਨਾ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਈ ਕਈ ਕੋਟ ਪਾਰ ਬ੍ਰਹਮ ਕੀ ਉਦਾਸ ਤਿੰਨ ਹੋਵਤੇ ਆਤਮ ਪ੍ਰਗਾਸ
ਕਈ ਕੋਟ ਤਦ ਕਿ ਬੀਤੇ ਸਦਾਨ ਹਾਰਾ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪਏ ਸਾਧੂ ਸਾਧ ਹੀ ਜੀਵੈ ਕਈ ਕੋਟ ਨਾਮ ਗਨਕਾਵੈ ਤੁਮਰਾ ਸੁਖ ਸਹਿਜ ਸਮਾਵੈ ਆਪਣੇ ਜਨ ਕਉ ਸਸਾ ਸੁਮਾਰੀ ਨਾਨਕ ਕੋਈ ਪਰਮੇਸ਼ਵਰ ਕੀ ਪਿਆਰੀ ਸਲੋਕ ਕਾਰਨ ਕਾਰਨ ਪ੍ਰਵੀਕ ਹੈ ਦੂਸਰਾ ਨਾਹੀਂ ਕੋਈ ਨਾਨਕ ਦਹਿ ਬਲਹਾਰਣਾ ਜਲ ਧਨ ਵਾਹੀ ਗਲ ਸੋਇਆ ਸੁਪਾਦੀ ਕਰਨ ਕਰਾਵਨ ਕਰਨੈ ਜੋਗ ਜੋ ਦਹਿ ਪਾਵੈ ਸੋਈ ਹੋਗ ਕਿਨ ਮਹਿ ਥਾ ਪਿਉ ਥਾ ਪੁਨਰੰਤ ਨਹੀਂ ਕਿਛੁ ਪਾਰਾ ਵਾਰਾ ਹੁਕਮੇ ਤਾਰਾ ਧਾਰ ਰਹਵੇ ਹੁਕਮੇ ਉਪਜਾ ਹੁਕਮ ਸਮਾਵੇ ਹੁਕਮੇ ਉਚ ਨੀਚ ਵਿਆਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਾਹਿਬ ਮੈਂ ਰਹਿਓ ਸਮਾਇ ਪ੍ਰਭ ਪਾਵੈ ਮਾਨੁਖ ਗਾਤ ਪਾਵੈ ਪ੍ਰਭ ਪਾਵੈ ਨਾ ਪਾਥਰ ਤਰਾਉ ਪ੍ਰਭ ਪਾਵੈ ਬਿਨ ਸਾਹ ਤੇਰੇ ਅੰਖ ਪ੍ਰਭ ਪਾਵੈ ਤਾਂ ਹਰ ਗੁਣ ਪਾਖੈ ਪ੍ਰਭ ਪਾਵੈ ਤਾਂ ਪਤ ਤਿਵ ਧਰਿਆ ਆਪ ਕਰਿਆ ਆਪਣ ਵਿਚਾਰ ਦੋਹਾ ਸ੍ਰਿਆ ਕਾਵ ਸੁਆਮੀ ਖੇਲਾ ਵਿਕਸੈ ਅੰਤਰ ਜਾਮੀ ਜੋ ਪਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨਾ ਆਵੈ ਕਹੁ ਮਾਨੁਖ ਦੀ ਕਿਆ ਹੋਇ ਆਵੈ ਜੋ ਦਹਿ ਪਾਵੈ ਸੋਈ ਕਰਾਵੈ ਸਿਖਾਤ ਹੋਇ ਤਾਂ ਸਭ ਕੀ ਸ਼ੈਲੀ ਜੋ ਦਹਿ ਪਾਵੈ ਸੋਈ ਕਰੀਆ ਅਨਜਾਨੰਤ ਵਿਖਿਆ ਮਹਾਰਾਜਾ ਜੇ ਜਾਨੰਤ ਆਪਣਾ ਬਚਾ ਪਰਮ ਪੂਲਾ ਦਹਿ ਦਹਿ ਤਾਵੇ ਨਿਮਖ ਮਹਿ ਚਾਰ ਕੁੰਡ ਫੇਰਾਵੇ ਕਰ ਕਿਰਪਾ ਜੇ ਸਭਨੀ ਭਗਤ ਦੀ ਨਾਨਕ ਤੇ ਜਾਨਾ ਮਿਲੇ ਖਿਨ ਮੈ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਵਾਜ ਜੇ ਜਾ ਕੇ ਦ੍ਰਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦਹਿ ਦਹਿ ਪ੍ਰਗਟਾਵੇ ਜਾ ਕਉ ਆਪਣੀ ਕਰੈ ਬਖਸ਼ਿਸ਼ਤਾ ਕਰੀ ਖਾਨਾ ਗਨਾ ਜਗਦੀਸ਼ ਜੀਓ ਪਿੰਡ ਸਭ ਦੀ ਰਾਸ ਘੜ ਘੜ ਗੁਣ ਬ੍ਰਹਮ ਪ੍ਰਕਾਸ਼ ਆਪਣੀ ਬਣ ਬਨਾਇ ਨਾਨਕ ਜੀਵੈ ਦੀਖ ਬੜਾ ਉਸਕਾ ਬਲ ਨਾਹੀ ਸਹਿਤ ਕਰਮ ਕਰਮ ਸਰਵ ਕੁਨਾ ਥਾ ਕਰਿ ਬਪਰਾ ਜੀਓ ਜੋ ਦਿਖ ਪਾਵੈ ਸੋ ਹਨ ਥੀਓ ਕਬੂ ਜਨੀਚ ਮਹਿ ਬਸੈ ਕਬੂ ਸੋ ਘਰ ਖਰੰਗ ਹਸੈ ਕਬੂ ਨਿੰਦ ਚੇਂਦ ਵਿਆਵਹਾਰ ਕਬੂ ਬਾਕਾ ਸੁਪਾਇ ਆਲ ਕਬੂ ਬੇਤਾ ਬ੍ਰਹਮਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਰਤ ਕਰੈ ਵਪਾਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਹਾਂਕ੍ਰੋਧ ਵਿਕਰਾਲ ਕਬੂ ਸਰਵ ਕੀ ਦਰਵੈਲ ਕਬੂ ਹੋਏ ਵਹਿ ਬੜ ਰਾਜਾ ਕਬੂ ਬਿਖਾਰੀ ਨਿਚ ਕਰ ਸਾਜਾ ਕਬੂ ਆਪ ਕੀਰਤ ਮਹਿ ਆਵੈ ਕਬੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤੁਮ ਰਹਿ ਗੁਰੂ ਪ੍ਰਸਾਦ ਨਾਨਕ ਸਾਜ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹਨ ਤਾਰੀ ਲਾਵੈ ਧਿਆਨ ਕਬੂ ਤੜ ਤੀਰਥੇ ਸਨਾਇਨ ਕਬੂ ਸਿੱਧ ਸਾਧੀ ਕੋ ਮੁਖ ਗਿਆਨ ਕਬੂ ਕੀਰਤ ਅਸਤ ਪਤੰਗ ਹੋਈ ਜੀ ਆਨਕ ਜੋ ਨ ਪਰਮ ਹੈ ਪਰਮੀ ਆਨੰਦ ਰੂਪ ਜਿਉਂ ਸਵੈ ਗੀਤ ਗਾਵੈ ਜੋ ਪ੍ਰਭ ਪਾਵੈ ਤੁਵੈ ਨਚਾਵੈ ਜੋ ਦੁਖ ਪਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਈ ਕਬੂ ਸਾਧ ਸੰਗਤ ਹੋ ਪਾਵਾ ਸਾਧ ਸਥਾਨ ਤੇ ਬਾਹਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਸਥਾਨ ਕਰਨ ਬਿਨਾ ਹਮਾਨ ਤਨ ਨਾਮ ਰਤੀ ਕਰੰਗ ਸਦਾ ਬਸ ਪਾਰ ਬ੍ਰਹਮ ਕੇ ਸੰਗ ਜਿਉਂ ਜਲ ਮਹਿ ਜਲ ਆਈ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੇ ਸਤਿ ਕੁਰਬਾਨ ਸਲੋਕ ਸੁਖੀ ਵਾਸਾ ਮਸਕੀਨੀ ਆਵਨਵਾਰ ਤਲੀ ਵੱਡੀ ਵੱਡੀ ਅਹੰਕਾਰੀਆ ਨਾਨਕ ਗਾਰਬ ਗਲੇ ਅਸ਼ਪਦੀ ਜਿਸ ਕਹਿ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵੈਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਵਿਸ਼ਟਾ ਕਰ ਜਾਣਤਾ ਉਸ ਕਉ ਕਰਮਵੰਤ ਕਹਾਵੈ ਜਨਮ ਮਰ ਬਹੁ ਜੋ ਅਨੁਕਰਮ ਆਵੈ ਧਨ ਭੂਮਿਕਾ ਜੋ ਕਰੈ ਗੁਮਨ ਸੋ ਮੂਰਖ ਅੰਧਾ ਗਿਆਨ

ਸਭ ਆਪ ਜਾਨ ਬਲਵੰਤ ਕਿਨ ਵਹਿ ਜਪ ਸਮੰਤ ਕਿਸੈ ਨਾ ਬਾਧਾ ਅਹੰਕਾਰਿ ਤਨੁ ਰਹਿ ਦੁਖ ਕਰਿ ਖੁਆਰਿ ਗੁਰੂ ਪ੍ਰਸਾਦ ਜਾ ਕੋ ਮਿਟੇ ਅਭਿਮਾਨ ਸੋ ਜਾ ਨਾਨਕ ਦਰਗਹ ਪ੍ਰਵਾਨ ਕੋਟ ਕਰਮ ਕਰੈ ਹਉ ਧਾਰਿ ਸ੍ਰਮ ਪਾਵੈ ਸਗਲੀ ਬਿਸਤ ਬਿਰਥਾਰੀ ਸ੍ਰਮ ਪਾਵੈ ਸਗਲੀ ਬਿਰਥਾਰੀ ਅਨਕ ਤਪੱਸਿਆ ਕਰਿ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗਹ ਕਹੁ ਕੈਸੀ ਗਾਵੈ ਆਪਸ ਕੋ ਜੋ ਭਲਾ ਕਹਾਵੈ ਤੇ ਸਭ ਭਲਾਈ ਨਿਕਟ ਨਾਵੈ ਸਰਬ ਕੀ ਰੀਨ ਜਾ ਕਾ ਮਨ ਹੋਇ ਕਹ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣਾ ਮੁਝ ਤਿਤ ਕਾਸ਼ ਹੋਇ ਤਾ ਵਿਸ ਕਾਉ ਸੁਖ ਨਾਹੀ ਕੋਈ ਜਾਵੇ ਜਾਣਾ ਮੈਂ ਕਿਛ ਕਰਤਾ ਤਬ ਲਾਗ ਕਰ ਜੋਨ ਮੈਂ ਫਿਰਦਾ ਜਬ ਤਾਰੇ ਕੋ ਵੈਰੀ ਮੀਤ ਤਬ ਲਾਗ ਨੀਹ ਚਲ ਨਾਹੀ ਕੀਤ ਜਬ ਲਾਗ ਮੂਹ ਮਗਨ ਸੰਗਵਾਏ ਤਬ ਲਗ ਤਨੁ ਰਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਛੂਟੈ ਸਹਿਸ ਘਟੇ ਲਾਖ ਉਠਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਛਾ ਪਵਨ ਕੋਗ ਵਿਖਿਆ ਕੀ ਕਰੈ ਨਹਿ ਤ੍ਰਿਪਤ ਆਵੈ ਖਾਬ ਖਾ ਮਰੈ ਬਿਨਾ ਸੰਤੋਖ ਨਹੀਂ ਕੁਗਰਾ ਜੈ ਸੁਪਨਮ ਨਵਰਨ ਪ੍ਰਿਥ ਸਭ ਕਾ ਜੈ ਨਾਭ ਰੰਗ ਸਰਵ ਸੁਖੇ ਬੜ ਭਾਗੀ ਕਿਸੈ ਪ੍ਰਭ ਤੂ ਹੀ ਕਰਨ ਕਰਾਵਨ ਆਪ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨ ਹਾਰਿ ਸਕੈ ਹਾਥ ਕਹੈ ਵਿਚਾਰ ਜੈਸੇ ਦ੍ਰਿਸ਼ਟ ਕਰੇ ਦੈ ਸਹੁ ਆਪ ਆਪ ਪ੍ਰਭ ਸੋਇ ਜੋ ਕਿਸ਼ ਕੀ ਸੁਪਨਾ ਰੰਗ ਸਭ ਤੇ ਦੂਰ ਸਭ ਕੈ ਸੰਗ ਬੁਕ ਜੈ ਦੀਖਾ ਕਰੈ ਬਬੀ ਕਾ ਪਹੀ ਕਾ ਪਹਿਨ ਇਕ ਮਰਨ ਅਭਿਨ ਸਿਆਵੈ ਨ ਜੈ ਨਾਨੁ ਸਦੀ ਰਹਿਆ ਸਮਾਇਆ ਉਪਦੇਸ ਸਮਝਿਆ ਪਾਪੀ ਰਜਾ ਸਭ ਕੈ ਸਾਧ ਆਪ ਗੁਨਾ ਅਭਿਨ ਵਿਸਥਾਰ ਸਭ ਕੈ ਸੋਸ ਕਹੁ ਕਰਨਿਆਰ

ਪ੍ਰਸਾਦ ਪ੍ਰਭ ਸੁਆਮੀ ਗੁਰੂ ਪ੍ਰਸਾਦ ਕਹਿੰਦਾ ਬਖਿਆ ਨਹੀਂ ਸੱਚ ਸੱਚ ਸੱਚ ਸਭ ਕਹਿੰਦਾ ਕੋਟ ਮਧੀ ਕਹਿੰਦਾ ਬਿਰਲਾ ਚਿੰਦਾ ਭਲਾ ਭਲਾ ਭਲਾ ਤੇਰਾ ਰੂਪ ਹੈ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਾਟ ਕਟ ਸੁਣੇ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਬਨ ਪ੍ਰੀ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਇ ਰੂ ਸੰਤ ਕਿਨਿੰਦਾ ਨਾਨਕ ਬਹਰ ਬਹਰ ਅਵਤਾਰ ਅਸ਼ਟਪਦੀ ਸੰਤ ਕਾ ਦੁਖ ਨਾਰ ਜਗਟ ਸੰਤ ਕਾ ਦੁਖ ਜਮਤੀ ਨਹੀਂ ਛੋਟਾ ਸੰਤ ਕਾ ਦੁਖ ਸੁਖ ਸਭ ਜਾਏ ਸੰਤ ਕਾ ਦੁਖ ਨਰਕ ਮੈਂ ਪਾਏ ਸੰਤ ਕਾ ਦੁਖ ਮੈਂ ਤੋਏ ਮਿਲੀ ਸੰਤ ਕਾ ਦੁਖ ਸਭਾ ਦਿਹੀਨ ਸੰਤ ਕਿਆ ਤੇ ਕੋ ਰੱਖਾ ਨਾ ਕੋਏ ਸੰਤ ਕਾ ਦੁਖ ਸਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗਨੰਦ ਪੀਰ ਤਾਰਾ ਸੰਤ ਕੇ ਦੁਖ ਤੇ ਮੁਖ ਪਾਵੈ ਸੰਤਨ ਕਾ ਦੁਖਨ ਕਾਗ ਜੋ ਲਵੈ ਸੰਤਨ ਕਾ ਦੁਖਨ ਸਰਬ ਜੋਨ ਪਾਏ ਸੰਤ ਕਾ ਦੁਖਨ ਤ੍ਰਿਕਤ ਜੋਨ ਕਿਰਮਾਏ ਸੰਤਨ ਕਾ ਦੁਖਨ ਤ੍ਰਿਸਨਾ ਮੈਂ ਜਲੈ ਸੰਤ ਕਾ ਦੁਖਨ ਸਭ ਕੁਛ ਲੈ ਸੰਤ ਕਾ ਦੁਖ ਤੀਜ ਸਭ ਜਾਏ ਸੰਤ ਕਾ ਦੁਖ ਨੀਚ ਨੀਚ ਆਏ ਸੰਤ ਦੁਖੀ ਕਾ ਥਾਉ ਕੁ ਨਾਹਿ ਨਰਨ ਸੰਤ ਪਾਵੈ ਨਾ ਹੋਈ ਵਿਗਤ ਪਾਹੀ ਸੰਤ ਕਾ ਨਿੰਦਕ ਮਹਾਤਾਈ ਸੰਤ ਕਨੰਦਕ ਖਿੰਟ ਕਨਾ ਪਾਏ ਸੰਤ ਕਨੰਦਕ ਮਹਾ ਹਥਿਆਰਾ ਸੰਤ ਕਨੰਦਕ ਪਰਮੇਸ਼ਰ ਮਾਰਾ ਸੰਤ ਕਨੰਦਕ ਰਾਜ ਤਿਹੀਨ ਸੰਤ ਕਨੰਦਕ ਦੁਖਿਆਰ ਦੀਨ ਸੰਤ ਕੇ ਨਿੰਦਕ ਸਰਵ ਰੋਗ ਸੰਤ ਕਨੰਦਕ ਸਦਾ ਬਿਜੋਗ ਸੰਤ ਕਨੰਦਾ ਦੋਖ ਮਹਾਂ ਦੋਖ ਨਰ ਸੰਤ ਪਾਵੈ ਤਾਂ ਉਸ ਕਾ ਵੀ ਹੋਏ ਮੋਖ ਸੰਤ

ਸੰਤ ਕਾ ਦੁਖ ਕਾ ਬੀਜ ਤੇ ਟੂਟੈ ਸੰਤ ਕਾ ਦੁਖ ਕਾ ਕਾਜ ਨਾਮ ਪਾਇਆ ਹੁਚੈ ਸੰਤ ਕੇ ਦੁਖੀ ਕਉ ਦੇ ਅਨੁ ਭਰਮਾਈ ਹੈ ਸੰਤ ਕਾ ਦੁਖੀ ਉਜੜ ਪਾਈ ਹੈ ਸੰਤ ਕਾ ਦੁਖੀ ਅੰਤ ਤੀਰਥ ਥੈ ਜੋ ਸਾਸ ਬਿਨਾ ਮਿਰਤ ਕੀ ਲੋਥ ਹੈ ਸੰਤ ਕੇ ਦੁਖੀ ਕੀ ਜੜ ਕਿਸ ਨਾਹ ਆਪਣ ਬੀਜਾ ਪੇ ਹੀ ਖਾਹੀ ਸੰਤ ਕੇ ਦੁਖੀ ਕਾ ਵਰਨਾ ਰੱਖਣ ਹਾਰ ਨਾਨਕ ਸੰਤ ਪਾਵਤ ਲਾਏ ਓਬ ਹਾਰ ਸੰਤ ਕਾ ਦੁਖੀ ਓ ਵੇਲ ਲਾਏ ਜੋ ਜਾਲ ਵਿਹੂਨ ਵਛਲੀ ਤੜਬੜਾਏ ਸੰਤ ਕਾ ਦੁਖੀ ਭੂਖਾ ਨਹਿ ਰਾਜਾ ਜੋ ਪਾਵ ਕੀ ਨਹਿ ਤ੍ਰਾਪੈ ਸੰਤ ਕਾ ਦੁਖੀ ਛੁਟਿਆ ਅਕੇਲਾ ਜਿਉ ਬੂਆੜ ਤੇਲ ਖੇਤ ਮਾਹਿ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਨੰਦ ਕਾ ਤੁਰ ਹੀ ਪਿਆ ਨਾਨਕ ਜੋ ਦੇਹ ਪਾਵ ਸੁਜਿ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕਾ ਦੁਖੀ ਕਾ ਦਰਗਾਹ ਮਿਲਾ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਆ ਸੰਤ ਕਾ ਦੁਖੀ ਨਾ ਮਰੈ ਨਾ ਜੀਵ ਆਈ ਆ ਸੰਤ ਕੇ ਦੁਖੀ ਪੂਜਾ ਨਿਆਸ ਸੰਤ ਕਾ ਦੁਖੀ ਉੱਠ ਚਲਾ ਨਿਰਾਸ

ਕੀਆ ਆਪਣਾ ਕੀ ਲਾਭ ਕਰਨੇ ਹਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰਦੇ ਸਾਹਿਬ ਨਾਮ ਦੀ ਵਿਰਪਾਗੀ ਨਾਨਕ ਜਨ ਸੀ ਸਲੋਕ ਤਜਹ ਸਿਆਨਪ ਸੁਰ ਜਨ ਹੋ ਸਿਮਰਹੋ ਹਰ ਹਰ ਆਈ ਕਾ ਸਹਾਰ ਮਨ ਰੱਖੋ ਨਾਨਕ ਦੂਹ ਪਰਮ ਪਾਉ ਜੈ ਹਰਪਦੀ ਅਨੋਖ ਕੀ ਟੀਕ ਬ੍ਰਿਥ ਸਭ ਜਾਨ ਦੀਵਨ ਕੋਈ ਕਾ ਭਗਵਾਨ ਅਗਾਈ ਬਹੁਨਾ ਤ੍ਰਿਸ਼ਨਾ ਲਾ ਗਿਆ ਮਾਰਾ ਰਾਖੇ ਕੁਆ ਮਾਨੁਖ ਕਹਿ ਕਿਸ ਨਾਹੀ ਹਾਦ ਤਿਸਕਾ ਕੰਬੂਜ ਸੁਖੇ ਤਿਸਕਾ ਨਵ ਰਾਖੰਡ ਪੁਰੇ ਸਿਮਰ ਸਿਮਰ ਸਿਮਰ ਪ੍ਰਭ ਸੂਇ ਨਾਨਕ ਬੇਗਨ ਨਾ ਲਾਗਾ ਕੋਈ ਉਸਤਤ ਮਾਨ ਮਹਿਕਾਰ ਨਿਰੰਕਾਰ ਕਰ ਮਨ ਮੇਰੇ ਸਦ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਿਹ ਜੀਉ ਨੈਨ ਹੁਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸਾ ਸਭ ਸੰਗ ਚਰਨ ਚਲੋ ਮਰ ਗੋਬਿੰਦ ਮਿਟਹ ਪਵ ਜਪੀ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗ ਨਾਨਕ ਪੂਜਨ ਬਥਾ ਬਿੜ ਪਾਗੀ ਤੀ ਜਾਨ ਜਾਗ ਮਾਹੀ ਸਦਾ ਸਦਾ ਹਰ ਕੇ ਗੁਣ ਗਾਹੀ ਰਾਮ ਨਾਮ ਜੋ ਕਰਹ ਵਿਚਾਰ ਸੇ ਧਨਵੰਤ ਗਨੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਹੁੰਦੀ ਸੁਖੀ ਏਕੋ ਏਕ ਏਕ ਪਛਾਣੇ ਤੋਤ ਕੀ ਉਹ ਸੋਜੀ ਜਾਨ ਨਾਮ ਸੰਗ ਜਿਸ ਕਾ ਮਨ ਮਾਨਿਆ

ਤੋ ਹਰ ਜਨ ਰਹਿ ਤੂ ਅਨ ਦਿਨ ਕੀਰਤਨ ਕੇਵਲ ਵਖਿਆਨ ਗ੍ਰਸਤ ਮੈਂ ਸੋਈ ਨਿਰਵੈਨ ਇੱਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤੇ ਸਹਿ ਨਾ ਲਾਗੈ ਦੁਖ ਜਿਸ ਕੋ ਹਰ ਪ੍ਰਭ ਮਨ ਚੇਤ ਆਵੈ ਸੋ ਸੰਤ ਸੋ ਹੇਲਾ ਨਹੀਂ ਡੁਲਾ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਾਹੋ ਕਿਸ ਤੇ ਡਰੈ ਜੈਸਾ ਸਾਧ ਹੈ ਦ੍ਰਿਹਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀ ਜਿਆ ਗੁਰੂ ਪ੍ਰਸਾਦ ਤਤ ਸਭ ਜਿਆ ਜਬ ਦੀਖਾਓ ਤਬ ਸਭ ਕੇ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਦਹਿ ਕਿਸ ਜਨ ਮੈ ਨਹਿ ਕਿਸ ਮਾਰਿਆ ਆਪਨ ਚਲਦਾ ਆਪ ਹੀ ਕਰਿਆ ਆਪਨ ਜਾਵ ਦ੍ਰਿਸ਼ਟ ਅੰਦ੍ਰਿਸ਼ਟ ਆਗਿਆ ਕਾਰੀ ਤਾਰੀ ਸਭ ਸ੍ਰੇਸ਼ਟ ਆਪਿਆ ਆਪ ਸਗਲ ਮਹਿ ਆਪ ਅਨਕ ਜੁਗ ਦਰਾਜ ਥਾ ਪਿਓ ਥਾ ਬਮਰਾਸੀ ਨਾਹਿ ਕਿਸ ਕਾਂਡ ਤਾਰਨ ਤਾਰਹਿ ਬ੍ਰਹਮਾਂਡ ਅਲਖਿਓ ਪੀਵ ਪੁਰਖ ਪ੍ਰਤਾ ਬਾਬ ਜਪਾਇਤ ਨਾਨਕ ਜਾਵ ਜਿਨ ਪ੍ਰਭ ਜਾਤਾ ਸੋ ਸੋ ਬਾਬੰਤ ਸਗਲ ਸੰਸਾਰ ਉਦਰਾਤਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਲਈ ਕਿਰਪਾਰ ਗੁਰ ਕਾ ਸਭ ਜਾ ਪਾਈ ਨਿਹਾਲੋਂ ਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰਨ ਬੜ ਪਾ ਗਏ ਨਾਮ ਜਪਤ ਪਾਵੈ ਵਿਸਰਾਮ ਨਾਨਕ ਦਿਨ ਪੁਰਖ ਕਉ ਤੁਮ ਕਰਮ ਬੈਨ ਜੋ ਕਿਛ ਕਰੈ ਸੋ ਪ੍ਰਭ ਕਰੰਗ ਸਦਾ ਸਦਾ ਬਸ ਹਰ ਸੰਗ ਸਹਿਜ ਸੁਭਾਈ ਹੋਵੈ ਸੋਏ ਕਰਣ ਹਾਰ ਪਛਾਣ ਸੋਏ ਪ੍ਰਭ ਕਾ ਕੀਆ ਜਨਮ ਬੀਠ ਲਗਾ ਨਾ ਜੈਸਾ ਸਾਤ ਦ੍ਰਿਸ਼ਟਾ ਨਾ ਜਿਹ ਤੇ ਉਪਜੇ ਤੇ ਹਮਾਹਿ ਸਮਾਇ ਹੋਏ ਸੁਖ ਨ ਦੈਨ ਉਨਹੁ ਬਨ ਆਇ ਆਪ ਸੁਭਾਵ ਦੀਨੋ ਮੈਨ ਨਾਨਕ ਪ੍ਰਭ ਜਨ ਇੱਕੋ ਜਨ ਸਲੋਕ ਸਰਬ ਕਲਾ ਭਾਰ ਪੂਰ ਪ੍ਰਭ ਬਿਰਥਾ ਜਨ ਨਾਰ ਜਾ ਕੇ ਸਿਮਰਨ ਉਦਰੀਆ ਨਾਨਕ ਤੇ ਬਲਹਾਰ

ਦੂਜਾ ਕਛੁ ਨਾ ਹੋਇ ਜੇ ਸਭ ਪਰਾ ਨਿਰੂਚਾ ਕੋਇ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੀ ਹਰ ਨਾਮ ਰੂਪ ਬੰਦ ਹੋਏ ਨਾਹੀ ਉਹ ਹੈ ਪ੍ਰਭ ਜੋ ਸਕਲ ਘਟ ਸੋ ਹੈ ਧਨਵੰਤਾ ਹੋਈ ਕਿਆ ਕੋ ਕਰਵੈ ਜਾਂ ਸਭ ਕੀ ਸ਼ਰਤ ਕਦੀ ਆਦਰਵੈ ਅਤ ਸੂਰਜ ਕੋ ਕਹਾਵੈ ਪ੍ਰਭ ਕਲਾ ਬਿਨ ਕਹਤਾਵੈ ਜਿਕੂ ਹੋਇ ਬਹਿ ਦਾਤਾਰ ਤਿਹਦੀ ਅਨਹਾਰ ਜਨ ਗਾਵਾਰ ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ ਨਾਨਕ ਸੋ ਜਾਂ ਸਦਾ ਰੋਗ

ਮਾਰਗ ਦੀਪਕ ਪ੍ਰਕਾਸ਼, ਗੁਰ ਦਰਸ਼ਨ ਦੀਪਕ ਮਨ ਹੋਈ ਵਿਕਾਸ, ਜਿਉ ਮਹਾਂ ਉਦਿਆਨ ਮਹਾਂਵਾਰਗ ਪਰ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਦਨ ਕੀ ਬਾਦਸ਼ਾਹ ਧੂਰ, ਨਾਨਕ ਹੈ ਲੋਚਾ ਪੂਰ ਮਨ ਮੂਰਖ ਕਾਹੀ ਬਿਲ ਲਾਈਐ, ਪੂਰਵ ਲਿਖਿਕਾ ਲਿਖਿਆ ਪਾਈਐ, ਦੁਖ ਸੁਖ ਪ੍ਰਾਪਤੀ ਮਨਹਾਰ ਅਵਰ ਤਿਆਗ, ਤੂਤ ਸਹਿਜ ਤਾਰ ਜੋ ਕਛ ਕਰੈ, ਸੋਈ ਸੁਖਮਾਨ ਪੂਲਾ ਕਾਹੀ ਫਿਰਿ ਅਜਾਨ, ਕਨ ਬਸਤਾਈ ਤੇਰਾ ਸੰਗ ਲਵਟ ਰਹੀ ਰਾਸ ਲੋਭੀ ਪਤੰਗ,

ਔਲਾਦ ਕਿਉ ਸੰਤ ਹੈ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਇ ਮੁਖ ਜਲਹਾਰ ਦਰਗਹਿ ਸੋਇ ਹੁਆ ਪਾਰ ਬਿਰਲਾ ਵਾ ਪਾਰ ਨਾਨਕ ਤਾਗ ਸਦ ਬਲਹਾਰ ਚਰਨ ਸਾਧਕੇ ਤੋਏ ਤੋਹੇ ਪੀਵਰ ਪ੍ਰਸਾਦ ਕੋ ਪਰਾਜੀਓ ਸਾਧਕ ਤੂਰ ਕਰ ਹੋਏ ਸਨਾਰਨ ਸਾਧ ਉਪਰ ਜਾਈਏ ਕੁਰਬਾਨ ਸਾਧ ਸਿਵਾ ਬੜੁ ਪਾਗੀ ਪਾਗਿਆ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਵਿਘਨ ਦੇ ਸਾਧੂ ਰਾਖਿਆ ਹਰ ਗੁਣ ਗਾਇਆ ਅੰਮ੍ਰਿਤ ਰਾਹ ਚਾਖਿਆ ਓਟ ਗਹਿ ਸੰਤ ਹੈ ਦਰਾਇਆ।

ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾਕਾ ਮਨ ਗੁਰ ਕੀ ਪ੍ਰਤੀਤ ਤਿਹ ਜਾ ਨਾਦ ਹਰ ਪ੍ਰਭ ਚੀਤ ਭਗਤ ਭਗਤ ਸੁਣਿਆ ਤਿਹ ਲੋਇ ਜਾਕ ਹਿਰਦੈ ਕੁ ਹੋਇ ਸਚ ਕਰਣੀ ਸਚ ਤਾਗੀ ਰਹਿ ਸਚ ਹਿਰਦੈ ਸਤ ਮੁਖ ਕਹਿਤ ਸਚ ਦ੍ਰਿਸ਼ਟ ਸਚ ਆਕਾਰ ਸਚ ਵਰਤਾ ਸਚ ਅਪਾਰ ਸਾਰ ਪਾਰ ਬ੍ਰਹਮ ਜਨ ਸਚ ਕਰ ਜਾਤ ਨਾਨਕ ਸੁਖ ਜਨ ਸਚ ਸਮਾਤਾ ਸਲੋਕ ਰੂਪ ਨ ਰੀਖ ਨ ਰੰਗ ਕਿਸ਼ ਤ੍ਰਿਹ ਗੁਣ ਤੇ ਪ੍ਰਭ ਭਿੰਨ ਤੇ ਸਹਿ ਬੁਝਾਇ ਨਾਨਕਾਜ ਹੋਵੈ ਸੋ ਪ੍ਰਸਾਨ ਅਸ਼ਟਪਦੀ ਅਵਨਾਸੀ ਭ੍ਰਮਰ ਮਹਾਰਾਜ ਕੁਮਾਰ ਨੁਖ ਕੀ ਦੁਬਰੀ ਤਿਆਗ ਦਿਸਦੇ ਪਰਾ ਨਾ ਕਿਸ਼ ਕੋਇ ਸਰਵ ਨਰੰਤਰੀ ਕੁਸ ਆਪੇ ਬੀਨ ਆਪੇ ਦਾਨ ਗਹਿਰ ਗੰਭੀਰ ਗਹੀਰ ਸੁਜਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾ ਤਿਰਗ ਚਰਨੀ ਪਾਵ ਨਾਨਕ ਮਨਿ ਅਨਰਾਗ ਮਨ ਸਭ ਪੂਰਨ ਸਰਣਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾ ਕਾ ਨੇਤਰ ਹੋਰ ਤਸਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ ਸਰਵ ਥੋਕ ਸੁਣੀਐ ਕਰਤਾ ਕੈ ਰਾਜ ਮਹਿਰਾਜ ਯੋਗ ਮਹਿ ਜੋਗੀ ਤਾਪ ਮਹਿ ਤਪੀ ਸਰ ਗ੍ਰਸਤ ਮਹਿ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਦੇਹ ਪੁਰਖ ਕਾ ਕਿਨੈ ਅੰਤਰ ਪਾਇਆ ਜਾ ਕੀ ਲੀਲਾ ਕੀ ਮੇ ਤਨਾਹ ਸਗਲੀ ਵਾਰਿਆ ਵਗਾਹੇ ਪਿਤਾ ਕਾ ਜਨਮ ਕੀ ਜਾਨ ਪੂਤ ਸਗਲ ਪੁਰਾਈ ਆਪਣਾ ਸੂਤ ਸਮਾਤ ਗਿਆਨ ਧਿਆਨ ਜਿਨ ਦੀ ਜਾਂਦਾ ਨਮ ਧਿਆ ਵਹ ਸੇ ਦੇਹ ਗੁਣ ਮਹਿ ਜਾ ਕੋ ਭਰਮਾਈ ਜਨਮ ਅਮਰ ਫਿਰ ਆਵੈ ਜਾਈ ਊਚ ਨੀਚ ਤੁਸਕੀ ਅਸਥਾਨ ਜਹ ਜਨਾਵੈ ਤਹ ਨਾਨਕ ਜਾ ਨਨ ਰੂ ਨਨ ਜਾ ਕੇ ਰੰਗ ਨਨ ਪੀ ਕਰੈ ਕਰੰਗ ਨਨ ਵੇਦ ਕੀ ਨੋ ਵਿਸਥਾਰ ਪ੍ਰਭਨਾਸੀ ਕੰਕਾਰ ਨਾਨਾ ਚਲਦ ਕਰੀ ਖਿਨ ਮਾਇਆ ਹੀ ਪੂਰ ਰਹੇ ਪੂਰਨ ਸਭ ਠਾਈ ਨਾਨਾ ਵੇਦ ਕਰ ਬਨ ਤੁ ਮਨਾਈ ਆਪਣੀ ਕੀਮਤ ਅਬੇ ਪਾਈ ਸਭ ਘਾਟ ਤੁਸਕੀ ਸਭ ਦੇਖੀ ਠਾਉ ਜਾਪ ਜਾਪ ਜੀਵੈ ਨਨ ਕਰ ਨਾਉ ਨਾਮ ਕੇ ਧਾਰੀ ਸਗਲੇ ਜੰਤ

ਕਰਿ ਪੁਰੀਆ ਸਭ ਪਵਨ ਨਾਮਕ ਸੰਗ ਉਧਰੇ ਸੰਸਰਵਨ ਕਰਿ ਕਿਰਪਾ ਜਿਸ ਆਪਣਾ ਨਾਮ ਲਾਈ ਨਾਨਕ ਚੌਥੀ ਪਾਦ ਮਹ ਸੋ ਜਨ ਗਤ ਪਾਈ ਰੂਪ ਸਤਿ ਜਾ ਕਰ ਸਤਿ ਅਸਥਾਨ ਪੁਰਖ ਸਤਿ ਕੇਵਲ ਪ੍ਰਦਾਨ ਕਰ ਤੂ ਸਤ ਸਤ ਜਾ ਕੇ ਬਾਣ ਸਤ ਪੁਰਖ ਸਾ ਮਹਿ ਸੁਮਾਣੀ ਸਤ ਕਰਮ ਜਾ ਕੇ ਰਚਨਾ ਸਤ ਮੂਰ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸ ਹੈ ਬੁਝਾਈ ਦਸਹ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਵਰਤੀ ਪਾਏ ਸਤ ਭਜਨ ਸਾਧੂ ਉਪਦੇਸ਼ ਸਤ ਦੀ ਜਨ ਜਾ ਕਰਦਾ ਪ੍ਰਵੇਸ਼ ਸਤ ਨਿਰਧ ਬੁਝਾ ਜੇ ਕੋਈ ਨਾਮ ਜਪਤ ਤਾਗੀ ਗਾ ਤੋ ਆਪ ਸਤ ਗਿਆ ਸਭ ਸਤ ਆਪੇ ਜਾਣੈ ਆਪਣੀ ਮਿਹਤ ਗਾਤ ਜਿਸਕੇ ਸ੍ਰੇਸ਼ਟ ਸੋ ਕਰਨੇ ਆਰਵ ਨਾ ਬੂਝ ਕਰਦ ਵਿਚਾਰ ਕਰਦੇ ਕਿ ਮਿਹਤ ਨਾ ਜਾਣੈ ਕੀ ਆ ਨਾਨਕ ਜੋਤ ਪਰ ਸੁਵਰਤੀ ਆ ਬਿਸਮਨ ਬਿਸਮ ਭੈ ਬਿਸਮਾ ਜਨ ਬੂਝਿਆਤ ਹੈ ਸਵਾਦ ਪ੍ਰਭ ਕਰ ਰੰਗ ਰਾਜ ਜਨ ਰਹਿ ਗੁਰ ਕੈ ਭਜਨ ਪਦਾਰਥ ਲਹੀ ਉਹ ਦਾਤੇ ਦੁਕਾਟ ਨਾਰ ਜਾ ਕਰ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੋਬੜ ਪਾਗੀ ਜਨ ਕਾ ਸੰਗੀ ਕਲੇਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਕਾ ਗੁਰੂ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗ ਆਦਿ ਸੱਚ ਹੈ ਪੇ ਸੱਚ ਨਾਨਕ ਉਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਬਿਖਨਾਰ ਨਾਮ ਸਤ ਸਤ ਅਵਨਹਾਰ ਆਵ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਾ ਸੰਤਾ ਭਜਨਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨਮਾਨਿਆ ਕਰਨ ਕਰਾਵਨ ਤਿਨ ਬੁਰ ਪਛਾਣ ਜਾ ਕਰਦਾ ਵਿਸਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੀ ਨਿਰਭਾਉ ਹੋਈ ਬਸਾਨ ਜਿਹ ਤੇ ਉਪਜਿਆ ਤਹ ਮਹਿ ਸਮਾਨਾ ਬਸ ਤੂੰ ਮਹੀ ਦੇ ਬਸਤ ਕਟਾਈ ਤਾਕੂ ਪੀਣ ਨਾ ਕਹਿਣਾ ਜਾਏ ਬੁਗ ਜਾਏ ਬੁਗ ਨਾਰ ਬਬੀਕ ਨਾਰਾਇਣ ਮੇਰੇ ਨਾਨਕ ਇੱਕ ਠਾਕੁਰ ਕਾ ਸੇਵਕ ਆ ਗਿਆ ਕਰ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣਾ ਸੰਗ ਪ੍ਰਭ ਕਾ ਸੇਵਕ ਨਾਮ ਕਾ ਰੰਗ ਸੇਵਕ ਪ੍ਰਭ ਪਾਲਨ ਨਾਲਾ ਸੇਵਕ ਰੱਖ ਨਿਰੰਕਾਰ ਸੋ ਸੇਵਕ ਜਿਹ ਦਇਆ ਪ੍ਰਭ ਤਾਰਾ ਨਾਨਕ ਸੋ ਸੇਵਕ ਸਾਹ ਸਾਹ ਸੁਮਾਰਿਆ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕ ਸਰ ਪਰ ਆਖੇ ਆਪਣੇ

ਕਾਬ ਆਪਣੀ ਸਿਵਾ ਲਾਇਆ, ਨਾਨਕ ਸੋ ਸੇਵਕ ਦਹਿ ਦਹਿ ਪ੍ਰਗਟਾਇਆ। ਨੀਕੀ ਕੀਰੀ ਮਹਿ ਕਰ ਰਾਖੈ, ਪਸਮ ਕਰੈ ਲਸਕਰ ਕੋ ਲਾਖੈ, ਜਿਸ ਕਾ ਸਾਸ ਨ ਕਾਢ ਤਿਆਵਤਾ ਕੋ ਰਾਖਤ, ਦੀ ਕਰ ਹਾਥ ਮਾਨਸ ਜਤਨ ਕਰਤ ਬਹੁ ਪਾਇਤ, ਤਿਸਕੇ ਕਰ ਤਬ ਬਿਰਥੇ ਜਾਤ ਮਾਰਾ ਨ ਰਾਖੈ, ਵਰਨਾ ਕੋਈ ਸਰਬ ਜੀਆਂ ਕਾ ਰਾਖੈ, ਸੋਇ ਕਾਹੇ ਸੋਚ ਕਰ ਹਰੀ ਪ੍ਰਾਣੀ, ਜਪ ਨਾਨਕ ਪ੍ਰਭਾ ਲਖ ਵਡਾਣੀ, ਬਾਰੰਬਾਰ ਬਾਰ ਪ੍ਰਭ ਜਪੀ ਅਭੀ ਅੰਮ੍ਰਿਤ ਹਮਾਨ ਤੰਦਰਾ ਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਸ਼ ਅਵਰ ਨਾਹੀਂ ਦ੍ਰਿਸ਼ਟ ਆਇਆ, ਨਾਮ ਤਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਸੰਗ ਨਾਮ ਰਾਹ ਜੋ ਜਾਂਤਰ ਬਤਾਨੀ, ਮਨ ਤਨ ਨਾਮ ਨਾਮ ਸਮਾ ਨੀ ਉਠਤ ਬੈਠ ਸੋਵਤ ਨਾਮ, ਕਹੋ ਨਾਨਕ ਜਾਨ ਕਰ ਸਦ ਕਾਇਮ, ਬੁਗਲਾ ਹੋ ਜਾਹ ਜੀ ਹਬਾ ਦਿਨ ਰਾਤ, ਪ੍ਰਭ ਆਪਣਾ ਜਾਨ ਕਿਨੀ ਦਾਤ, ਕਰ ਭਗਤ ਆਤਮ ਕੈ ਚਾਹ ਪ੍ਰਭ ਆਪਣੇ ਸਿਉ ਰਹੇ ਹੀ ਸਮਾਏ, ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਗੁਣ ਪਛਾਣੈ, ਤਿਸਕੀ ਮਹਿਮਾ ਕਾਹੁਨ ਬਖਾਨਾ, ਤਿਸਕਾ ਗੁਣ ਕਹੀ ਕਨਾ ਜਾਨੋ, ਆਠ ਪੈਰ ਪ੍ਰਭ ਬਸੈ ਹਜ਼ੂਰੇ, ਕਹੋ ਨਾਨਕ ਸੇ ਜਨ ਪੂਰੇ ਮਰ ਮੀਰੇ, ਤਿਨ ਕੀ ਓਟ ਲੀਹੇ, ਮਨ ਤਨ ਆਪਣਾ ਤਿਨ ਜਨ ਦੀਹੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਵਥੋਕ ਕਰ ਦਾਤਾ, ਤਿਸਕੀ ਸਰਨ ਸਰਬ ਸੁਖ ਪਾਵੈ, ਤਿਸਕਾ ਦਰਸ ਸਭਾ ਮੇਟਾਵੈ, ਔਰ ਸਿਆਮ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗਮ, ਜਾਨ ਹੋਵੀ ਤੇਰਾ ਨਾਨਕ, ਤਿਸ ਜਨ ਕੇ ਪੂਜਾ ਹੋ ਸਾਧ ਪੈਰਾ ਸਲੋਕ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਮ, ਤਿਸਕਾ ਸੰਗ ਸੇਖ ਉਦਰੈ, ਨਾਨਕ ਰੁਗਨ ਗਾਵਸ਼ਟ ਪਦੀ, ਸਤਿਗੁਰ ਸੇਖੀ ਕਰੈ ਪ੍ਰਤ ਪਾਲ, ਸਿਵ ਕੌਗੁਰ ਸਦਾ ਦਇਆਲ, ਸੇਖ ਕੀ ਗੌਰ ਦੁਰਮਤਮਾ ਲਹਿਰੈ, ਗੁਰਬਚਨ ਹਰ ਨਾਮ ਉਤਰੈ, ਸਾਧੂ ਸਿੱਖ ਬੰਧਨ ਕਾਟੈ, ਗੁਰਕਾ ਸਿੱਖ ਵਿਕਾਰ ਦੀ ਆਟੈ, ਸਾਧੂ ਸਿੱਖ ਨਾਮ ਤਾਨ ਦੀ, ਗੁਰਕਾ ਸਿੱਖ ਵਡਭਾਗੀ ਹੇ,

ਸਾਧਤਿ ਆਵੈ ਮਨ ਬੀਚੈ ਸਾਧੁਗੁਰ ਕੈ ਪਾਇਆ ਤੇ ਸੇਵਕ ਕੀ ਕਾਰਜ ਰਹਿ ਸਿਵਾ ਕਰ ਤੋਈ ਨਿਹਕਾਮੀ ਤਸਕੋਤ ਪ੍ਰਭ ਸੁਆਮੀ ਅਪਨੀ ਕਿਰਪਾ ਜਸਾਵ ਕਰੀ ਨਾਨਕ ਸੋ ਸੇਵਕ ਗੁਰ ਕੀ ਮਾਤਲੀ ਬੀਸ ਬਿਸਵੇ ਗੁਰ ਕਾ ਮਨ ਮਾਨਾ ਸੋ ਸੇਵਕ ਪਰਮੇਸ਼ਵਰ ਕੀ ਗਾਤ ਜਾਣਾ ਸੋ ਸਾਧੁਗੁਰ ਜਸਰਦ ਹਰ ਨਾਉ ਅਨਕ ਬੈਰ ਗੁਰ ਕੋ ਬਲ ਜਾਊ ਸਰਵਨਿਧਾਨ ਜੀ ਕਾ ਦਾਤਾ ਅਠ ਪਹਿਰ ਉਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਹਕਾਰ ਬ੍ਰਹਮ ਕੀ ਕਹਿ ਆਪ ਨਹੀਂ ਕਾਸ਼ ਪਰਮ ਸਹਿਸ ਸਿਆਨ ਪਲਿਆ ਨਾ ਜਾਈਐ ਨਾਨਕਿਆ ਸਗੁਰ ਬਿਟ ਪਾਗੀ ਪਾਈਐ ਸਫਲ ਦਰਸਨ ਪੀਖਤ ਉਪਨੀਤ ਪਰਸਤ ਚਰਨ ਗਾਤ ਨਿਰਮਲ ਰੀਤ ਪੀਠ ਸੰਗ ਰਾਮ ਗੁਣ ਰਵਿ ਪਾਰ ਬ੍ਰਹਮ ਕੀ ਦਰਗ ਕਵਿ ਸੁਨ ਕਰ ਵਚਨ ਕਰਨ ਆਇ ਗਹਨੇ ਮਨ ਸੰਦੂਖਾ ਤੁਮ ਪਤੀਆ ਨੇ ਪੂਰਾ ਗੋਰੇ ਆਖਿਆ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਾ ਵੇ ਸੰਤ ਗੁਣ ਬੇਅੰਤ ਕਿਮਤ ਨਹੀਂ ਪਾਏ ਨਾਨਕ ਜਿਹ ਪਾਇ ਤਹ ਲੈ ਮਿਲਾਇ ਜਿਹ ਬਾਈ ਕੁਸ ਤਦ ਨਿਕ ਸਤਿਪੁਰਖ ਪੂਰਨ ਬਬੀ ਕਾਹੂ ਪੂਰ ਨ ਬਹੁਚਤ ਪ੍ਰਾਣੀ ਅਗ ਮੈਂ ਗੋਚਰ ਪ੍ਰਭ ਨਿਰਬਾਨੀ ਨਿਰਾਹ ਨਿਰਵੈਰ ਸੁਖਦਾਇਤਾ ਕੀ ਕਿਮਤ ਕਿਨਾ ਨਾ ਪਾਇ ਅਨਕ ਭਗਤ ਬੰਧਨ ਨਿਯਤ ਕਰ ਹੈ ਚਰਨ ਕਮਲ ਦਾਇ ਸਿਮਰੈ ਸਤਿਬਰ ਹਰਿ ਸਤਿਗੁਰ ਆਪਣੇ ਨਾਨਕ ਜਿਹ ਪ੍ਰਸਾਦ ਸਭ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੋਇ ਉਸ ਪੁਰਖ ਕਾ

ਕੰਧ ਕਰ ਦੀਪਕ ਪ੍ਰਗਾਸ ਨੈਨਕ ਪਰਮ ਬੋਹ ਦੁਖ ਤਹਿ ਤੇ ਨਾਸੇ ਤਪਤ ਮਹਿ ਠਾਂਡ ਵਰਤਾਇ ਅਨੰਦ ਪੈ ਦੁਖ ਨਾਠੀ ਪਾਈ ਜਨਮ ਵਰਨ ਕੇ ਮੇਟੇ ਆਂਦੇ ਸੇ ਸਾਧੂ ਕੇ ਪੂਰਨ ਅਪਦੇਸ ਪਾ ਚੁਕਾ ਨਿਰਪਾ ਹੋਏ ਬਸ ਸਗਲ ਵਿਆਦ ਮਨ ਤੇ ਖੈ ਨਸ ਜਿਸਕਾ ਸਾਧਨ ਕਿਰਪਾ ਧਾਰੀ ਸਾਧਸੰਗ ਜਪ ਨਾਮ ਮਰਾਰੀ ਥਿਤ ਪਾਈ ਚੁਕੇ ਭ੍ਰਮ ਗਵਨ ਸੁਨ ਨੈਨਕ ਹਰ ਹਰ ਜਸ ਤ੍ਰਵਨ ਨਿਰਗੁਣ ਆਪ ਸਰਗੁਣ ਪਿਓ ਹੀ ਕਲਾ ਤਾਰਜਨ ਸਗਲੇ ਮੋਹੇ ਆਪਣੇ ਚਾਰੇ ਤੂ ਪ੍ਰਭ ਆਪ ਬਨਾਏ ਆਪਣੀ ਕੀਮਤ ਆਪੇ ਪਾਏ ਹਾਰ ਬਿਨ ਦੂਜਾ ਨਾਹੀ ਕੂਏ ਸਰਬ ਨਿਰੰਦਰੀ ਕੋ ਸੋਏ ਓਤ ਪੋਤਰ ਵਿਆਹ ਰੂਪ ਰੰਗ ਭੈ ਪ੍ਰਕਾਸ਼ ਸਾਧਕ ਸੰਗ ਰਾਜ ਰਚਨਾ ਆਪਣੀ ਕਲ ਧਾਰੀ ਅਨਕ ਬਹ ਨਾਨਕ ਬਲ ਹਰਿ ਸਲੋਕ ਸਾਥ ਨ ਚਾਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਮ ਵਿਚਾਰ ਇਕ ਸਿਮ ਨਾਮ ਆਧਾਰ ਪਾਪ ਸੰਗੀਤ ਬਿਸਾਰੋ ਚਰਨ ਕਮਲ ਰੇਤ ਮਹਿ ਵਰਤਾਰਹੁ ਕਰਨ ਕਾਰਨ ਸੁਪ੍ਰਭ ਸਮਰਥ ਦ੍ਰਿੜ ਕਰ ਗਹੁ ਨਾਮ ਹਰਵਾਥਿ ਹੁ ਤਨ ਸਨ ਚਹੁ ਵਹਿ ਭਗਵੰਤ ਸੰਤ ਜਨਾ ਕਰਨ ਰੁਣਵੰਤੀ ਕਾ ਸਰਾਖ ਮਨ ਵਾਹੀ ਸਰਵ ਰੋਗ ਨਾਨਕ ਮਿਲ ਜਾਹਿ ਜਿਹ ਤਨ ਕਉ ਚਾਰ ਕੁੰਟ ਉਠਤਾਵੈ ਸੁ ਤਨ ਹਰਿ ਸਿਵਾ ਦੀ ਪਾਵਹਿ ਜਿਸ ਸੁਖ ਕਾ ਨਿਤ ਬਾਛਾ ਮੀਤ ਸੋ ਸੁਖ ਸਾਧੂ

ਜਾ ਕਰਦਾ ਬਸ ਹਰ ਸੋਏ। ਕਲ ਦਾਦਿਕ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਹਿ ਪੂਰਨ ਹੋਇਆ। ਸੁਭਗਤ ਪਾਇਆ ਆਤਮ ਪ੍ਰਕਾਸ਼ ਤਿਤ ਕਰ ਜਾਇ ਬਸਾ ਬਨਾਸੀ ਕਹ ਨਾਨਕ ਕਾਟੀ ਜਮ ਫਾਸੀ। ਤਦ ਵਿਚਾਰ ਕਹਿ ਜਨ ਸਾਚਾ ਜਨ ਮਰ ਸੁਖਾ ਚੁਕਾ ਚਾਹ ਆਵਾਗਮਨ ਮਿਟੈ ਪ੍ਰਭ ਸ਼ਿਵ ਆਵ ਤਿਆਗ ਸਰਨ ਗੁਰਦੇਵ। ਇਉਂ ਰਤਨ ਜਨਮ ਕਾਹੁ ਉਦਾਰ ਹਰ ਹਰ ਸਿਮਰ ਪ੍ਰਾਨ ਆਧਾਰ ਰਨ ਕਿਉ ਭਾਵਨਾ ਛੁਟ ਨਾਰੀ। ਸਿਮਰਤ ਸਾਸਤ ਵੇਦ ਵਿਚਾਰ ਹਰ ਕਿਉ ਭਗਤ ਕਰਹੁ ਮਨ ਲਾਈ ਮਨ ਵੰਛਤ ਨਾਨਕ ਫਲ ਪਾਏ ਸੰਗ ਨਾ ਚਾਰਸ ਤੀਰੇ ਤਨਾ ਤੂੰ ਕਿਆ ਲਪਟਾਵੈ ਮੂਰਖ ਮਨ ਸੁਤਮੀਤ ਕੁਟਾਂਬਰ ਬਨ ਤਯੰਤੀ ਕਹੁ ਤੁਮ ਕਮ ਸਨਾਥ ਰਾਜ ਰੰਗ ਮਾਇਆ ਵਿਸਥਾਰਯੰਤੀ ਕਹੁ ਕਮ ਛੁਟਕਾਰਾ ਸਹਸਤੀ ਰਾਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਜਿੰਦੀ ਤਿਹ ਪੁਜੈ ਨਾ ਬਿਗਾਨਾ ਨਾਮ ਵਿਸਾਰ ਨਾਨਕ ਪੁਛਤਾ ਨਾ ਗੁਰ ਕੀ ਮੈਤ ਤੂੰ ਲਿਆ ਨੀ ਭਗਤ ਬਿਨਾ ਬਟੂ ਵਿਸਿਆ ਨੀ ਹਰ ਕੀ ਭਗਤ ਕਰ ਮਨ ਮੀਤ ਨਿਰਮਲ ਹੋਏ ਤੁਮਾਰ ਚੀਤ ਚਰਨ ਕਮਲ ਰਾਖ ਮਨ ਵਾਹੀ।

ਸਲਾਨ ਸੁਬਰ ਭਰੀ ਪ੍ਰੇਮ ਰਸ ਰੰਗ ਪੂਜਾ ਚਾਉ ਸਾਧਕ ਸੰਗ ਭਰੀ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵਲਾ ਗੁੜ ਪਾਗੀ ਜਪਿਆ ਪ੍ਰਭ ਸੋਇ ਨਾਨਕ ਨਾਮ ਰਤੇ ਸੁਖੇ ਸੇਵਕ ਮਨ ਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਵਾਤ ਲਈ ਜਨ ਕੋ ਪ੍ਰਭ ਹੋਇ ਦਇਆਲ ਸੇਵਕ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਿਆ ਜਨ ਮਰਨ ਦੁਖ ਭਰਮ ਗਇਆ ਇਸ ਪੁੰਨਿ ਸਰਦਾ ਸਭ ਪੂਰੀ ਰਵ ਰਖਿਆ ਸਾਧ ਸੰਗ ਹਜੂਰੀ ਜਿਸ ਕਾ ਸਾ ਤਿਨ ਲਿਆ ਮਿਲਾਇ ਨਾਨਕ ਭਗਤੀ ਨਾਮ ਸਮਾਇ ਸੋ ਕਿਉਂ ਬਿਸਰੈ ਜੀ ਕਾਲ ਨਾ ਪਾਨੈ ਸੋ ਕਿਉਂ ਬਿਸਰੈ ਜੀ ਕੀਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੀ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮਹਾਰਾਖੈ ਗੁਰੂ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੀ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਕਾਢੈ ਗੁਰੂ ਪੁਰੈ ਤਾ ਦੇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਜਨ ਸੰਤ ਕਰੂ ਇਹੋ ਕਾ ਮਾਨ ਤਿਆਗ ਜਪੂ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹ ਆਪ ਜਪੂ ਅਬ੍ਰਹ ਨਾਮ ਜਪਾਵਹ ਭਗਤ ਪਾਏ ਤਰਿਆ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਟਤ ਜਾਤ ਪਾਏ ਬਿਸਰਾਮ ਸਕਲ ਦੁਖ ਆਵਤ ਨਾਸ ਨਾਨਕ ਨਾਮ ਜਪਹ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਹਿ ਚਾਉ ਮਨ ਤਨੰਤਰ ਇਹੀ ਸਵਾਉ ਨੇਤਰ ਪੀਖ ਦਰਸ ਸੁਖੋਏ ਮਨ ਵਿਕਸੈ ਸਾਧ ਚਰਨ ਧੋਏ ਭਗਤ ਜਨਕ ਮੰਤਰ ਰੰਗ ਬਿਰਲਾ ਕੋ ਪਾਵੈ ਸੰਗੀ ਕਹਿ ਦੂਜਾ ਕਰ ਮਾਇਆ ਗੁਰੂ ਪ੍ਰਸਾਦ ਨਾਮ ਜਪ ਲਿਆ ਤਾ ਕਿ ਉਪਮਾ ਕਹੀ ਨਾ ਜਾਇ ਨਾਨਕ ਰਹਿਆ ਸਰਬ ਸਮਾਏ ਪ੍ਰਭਕ ਸੰਗੀ ਦਇਆਲ ਭਗਤ ਵਚਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤ ਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਕ ਪ੍ਰਾਨ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੈ ਮਨ ਹੀਤ ਅਮ ਨਿਰਗੁਣੀ ਆਰ ਨੀਚ ਅਜਾ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਈ ਕਨਿਮ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡੇ ਆਈ ਹਰਿ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਾਪਤੀ ਹਰ ਹਨੀਤ ਭਰੀ ਸੋ ਕਰਣੀ ਸੋਭਾ ਧਨਵੰਤ ਹਿਰਦਾ ਬਸ ਪੂਰਨ ਗੁਰਮਨ ਸਾ ਸੰਕ੍ਰਾਂਤੀ ਹੁਨਿਵਾਸ ਸਰਬ ਸੁਖ ਨਾਨ ਪ੍ਰਕਾਸ਼ ਲੋਕ ਸਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧਿਆ ਪਾਪਨ ਕੀਆ ਨਾਨਕਾ ਪੀਹੀ ਫਿਰ ਜਾ ਬਸਪਦੀ ਜਬ ਅਕਾਰਿਹਨਾ ਦ੍ਰਿਸ਼ਟੀ ਤਾਪ ਪੁਨ ਤਬ ਕਹਿਤੀ ਉਤ ਜਬ ਤਾਰੀ ਆਪਣ ਸੁਨ ਸਮਾਧ ਤਾਪ ਬੈਰ ਵਿਰੋਧ ਕੇਸ ਸੰਕਮਾਤ ਜਬ ਇਸਕਾ ਵਰਨ ਚਿਹਨ ਨਾ ਜਾਪਦ ਤਬ ਹਰ ਸੋਗ ਕਹ ਕਸੈ ਵਿਆਪਤ ਜਬ ਆਪਣ ਆਪ ਆਪਾਰ ਬ੍ਰਹਮ ਤਬ ਮੋਹ ਕਹ ਕਸਬ

ਭੋਗ ਨਿਰਜੋਗ ਜਹ ਪਾਵਤ ਸਾਪਨ ਨਾਹੀ ਲਾਵੈ ਜਹ ਪਾਵਤ ਕੀਰ ਖਿਲਾਵੈ ਵੀ ਸੁਮਾਰ ਅਥਾਹ ਅਗਨਤਾ ਤੋਲੈ ਜਿਉਂ ਬੁਲਾਵਹ ਤਿਉਂ ਨਾਨਕ ਦਾਹ ਬੋਲੈ ਸਲੋਕ ਜੀ ਜੰਦ ਕੇ ਠਾਕੁਰਾ ਆਪੇ ਵਰਤਣਾਰ ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੈ ਆਪ ਸੁਨਨੇ ਹਾਰਿ ਆਪ ਹੀ ਕਾ ਵਿਸਥਾਰ ਜਾਤ ਪਾਵਤ ਸ੍ਰਿਸ਼ਟ ਉਪਾਇ ਆਪਣਾ ਭਾਣਾ ਲੈ ਸਮਾਈ ਤੁਮ ਦੇ ਭਿਨ ਨਹੀਂ ਕਿਛੁ ਹੋਇਆ ਆਪਨ ਸੂਤ ਸਭ ਜਗਤ ਪੁਰੇ ਜਾ ਕੋ ਪ੍ਰਭ ਜੀਵ ਆਪ ਜਾਏ ਸਚ ਨਾਮ ਸੋਏ ਜਨ ਪਾਏ ਸੋ ਸਮ ਦਰਸੀ ਤਤ ਕਵੀਤਾ ਨਾਨਕ ਸਭ ਸ੍ਰਿਸ਼ਟ ਕਹਿ ਜੀਤਾ ਜੀ ਅਜੰਤਰ ਸਭ ਤਾ ਕਹਾ ਦੀਨ ਦਿਆਲ ਅਨਾਥ ਪਨਾਥ ਜੇ ਸਰਾਖ ਕੋਈ ਨਾ ਮਾਰਾ ਸੋ ਮੂਆ

ਸਤ ਪਲ ਜੀਅਨ ਬਹ ਪਾਦ ਜੋ ਜੋ ਰਚਿਓ ਸੋ ਤਿ ਸਹਿਤ ਆਦ ਜਿਹ ਭਗਤ ਹਲੈ ਮਲਾਇ ਭਗਤ ਕਰੇ ਹਰਿ ਕੇ ਗੁਣ ਗਾਇ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨਾਰ ਨਾਨਕ ਖਜਾਨਿਆ ਜਨ ਲਗਾਈ ਜਨ ਲਾਗਾ ਹਰੀ ਕਹਿ ਨਾਇ ਦਸਕੀ ਆਸ ਨ ਬਿਰਥੀ ਜੈ ਸਿਵ ਕੋ ਸਿਵਾ ਬਨਾਈ ਹੁਕਮ ਬੂਝ ਪਰਮ ਪਦ ਪਾਈ ਇਹ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅੰਦਨ ਪੂਜਾ ਗੁਰ ਕੀ ਪੈਰੀ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਮੇਲੇ ਸਾਧਸੰਗ ਮਿਲ ਕਰੋ ਆਨੰਦ ਗੁਣ ਗਾਇ ਬਹੁ ਪ੍ਰਭ ਪਰਮ ਆਨੰਦ ਰਾਮ ਨਮ ਤਤ ਕਰਹੁ ਵਿਚਾਰ ਦੁਰਲਭ ਦੇਹ ਕਾ ਕਰਹੁ ਉਦਾਰ ਅੰਮ੍ਰਿਤ ਬਚਨ ਅਜ ਕੇ ਗੁਣ ਗਾਇ ਉਪਰਾਂ ਤਰਨ ਕਹਿ ਸੁਹਾਵ ਆਠ ਪਹਿਰ ਪ੍ਰਭ ਜੀ ਖਮ ਨੇਰਾ ਆਠ ਪਹਿਰ ਪ੍ਰਾਪੀ ਖਹੁ ਨੇਰਾ ਮਿਟੇ ਅਗਿਆਨ ਬਿਨ ਸਾਧ ਰਸਨ ਉਪਦੇਸ਼ ਹਰਦਾ ਬ ਸਭ ਮਨ ਇੱਛੇ ਨਾਨਕ ਫਲ ਪਾ ਬਹੁ ਫਲਤ ਫਲਤ ਦੁਇਲੀ ਹੁ ਸਵਾਰ ਰਾਮ ਨਾਮ ਅੰਤਰ ਅਵਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸਾ ਤੇ ਸਾਜ ਪ੍ਰੀਖਿਆ ਮਨ ਦਾ ਨਾਮ ਜਪ ਹਲੇ ਬੁਲਾਏ ਦੁਖ ਦਰਦ ਮਨ ਤੇ ਪਾਵ ਜਾਈ

ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਹ ਪ੍ਰਭ ਰਾਖੈ ਤਿਹ ਨਾਹੀ ਦੁਖ ਨਾਮ ਜਪਤ ਮਨ ਉਵਤ ਸੁਖ ਚਿੰਤਾ ਜਾਇ ਮਿਟੈ ਅਹੰਕਾਰ ਤਿਹ ਜਨ ਕੋ ਕੋਇ ਨਾ ਪਹੁਚਨਾਰ ਸੇ ਰੂਪਰ ਠਾਡਾ ਗੁਰਸੂਰਾ ਨਾਨਕ ਤਾ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹੈ ਰੂਪ ਧਨ ਸੇਵਾ ਸਿਵ ਪ੍ਰਵਾਨ ਅੰਤਰ ਜਾਵੀ ਪੁਰਖ ਪ੍ਰਧਾਨ ਜਿਸ ਮਨ ਬਸ ਸੁਧ ਨਿਹਾਲ ਤਾ ਕਹਿ ਨਿਕਟਨਾ ਆਵਦ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਕਟ ਮਾਹਨ ਕਰੰਗ ਨਨ ਦ੍ਰਿਸ਼ਟਾ ਹਿਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹ ਮੈਂ ਸਕਾ ਬਿਸਰਾਮ ਸੁਨ ਸਮਾਧਾਨ ਹਤ ਤਹ ਨਾਦ ਕਹਿ ਨਾ ਜਾਇ ਅਚਰਜ ਬਿਸਮਾ ਤਿ ਦੇਖਿਆ ਜਿ ਸਭ ਦਿਖਾਇ ਨਾਨਕ ਤਹਿ ਜਾਂ ਸੋ ਜੀ ਪਾਇ ਸੁ ਅੰਤਰ ਸੁ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਕਰਨ ਮਾਹੇ ਆਕਾਸ ਪਾਇਆਰ ਸਰਬ ਲੋਕ ਪੂਰਨ ਪ੍ਰਤ ਪਾਲ ਬੰਤ ਪਰਬਤ ਹੈ ਅਪਾਰ ਬ੍ਰਹਮ ਜੈਸੀ ਆ ਗਏ ਤੈਸਾ ਕਰਮ ਪਾਵਣ ਪਾਣੀ ਪੈ ਸੰਤਰ ਮਾਹਿ ਚਾਰ ਕੁੰਡ ਤੈ ਦਿਸੀ ਸਮਾਹੀ ਤੇਹ ਤੇ ਬੇਨ ਨਹੀਂ ਕੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੀਤ ਪ੍ਰਾਂ ਸਿਮਰਤ ਮੈਂ ਦੇਖ ਸਸੀ ਹਰ ਸੂ ਨਖਿਆ ਤਨਮਹ ਇੱਕ ਬਾਣੀ ਪ੍ਰਭ ਕੇ ਸਭ ਕੋ ਬੋਲਿਆ ਵਹ ਡੋਲ ਨਾ ਕਬ ਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੂਲ ਨਾ ਪਾਈਆ ਗੁਣ ਹੈ ਮੂਲ ਸਰਬ ਜੋਤ ਮੈਂ ਜਾ ਕੇ ਜੋਤ ਧਾਰਹੁ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਹਿੰਦਾ ਨਾਨਕ ਤਨਮਹਿ ਹੋ ਪ੍ਰਸਾਦ ਸੰਤ ਜਨ ਕਾ ਪੀਖ ਸਭ ਬ੍ਰਹਮ ਸੰਤ ਜਨਕ ਹਿਰਦਾ ਸਭ ਧਰਮ ਸੰਤ ਜਨਾ ਸੁਨੇ ਸਭ ਵਚਨ ਸਰਬਿਆ ਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਹਰੈਤ ਸਤ ਵਚਨ ਸਾਧ ਸਭ ਕਹਿਤ ਜੋ ਜੋ ਹੋਏ ਸੋਏ ਸੁਖਮਾਨ ਕਰਮ ਕਰਾਉ ਨਾਰ ਪ੍ਰਭ ਜਾਣੇ ਅੰਤਰ ਬਸੇ ਬਾਹਰ ਪੀਓ ਹੈ ਨਾਨਕ ਦਰਸ਼ਨ ਦੇ ਸਾਹਿਬ ਮੁਹਿਆ ਸਾਧ ਕੀਆ ਸਭ ਸਾਤ ਦੇਹ ਪ੍ਰਭ ਦੇ ਸਕਦੀ ਉਤਪਾਤ ਤਿਹ ਪਾਵੈ ਤੰਕਰ ਵਿਸਥਾਰ ਤਿਹ ਪਾਵੈ ਤਾਂ ਏਕ ਅੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਪਾਵੈ ਤਿਸ ਲੈ ਮਿਲਾਈ ਕਵਨ ਨਿਕਟ ਕਵਨ ਕਹੀਆ ਦੂਰਾ ਪਿਆ ਪਾ ਪਾਰ ਪੂਰਾ ਅੰਤਰਗਤ ਸਾਹਿਬ ਜਨਾਏ ਨਾਨਕ ਤੇ ਜਨਾ ਬੁਝੈ ਸਰਬ ਪੂਤਾ ਵਰਤਾਰਾ ਸਰਵ ਨੈਨਾ ਭਿਖ ਨਾਰਾ ਸਗਲ ਸਮਗਰੀ ਜਾ ਕਾ ਤਨਾ ਪੰਜਾ ਸਾਹਿਬ ਹੀ ਸੁਨਾ ਆਵਨ ਜਾ ਨਿਖੇਲ ਬਣਾਇਆ ਗਿਆ ਕਾਰੀ ਕਿਨੀ ਮਾਇਆ ਸਭ ਕਾ ਮਾਤ ਅਲਿਪ ਤੋਰਾ ਹੈ ਜੋ ਕਿਛ ਕਹਿਣਾ ਸੋ ਆਪ ਹੀ ਕਹਿ ਆ ਗਿਆ ਆਵੈ ਆ ਗਿਆ ਜਾਏ ਨਾਨਕ ਜਾਉ ਪਾਵੈ ਤਨ ਸਮਾਏ ਇਸ ਤੇ ਹੋਏ ਸੁਨਾ

ਤਹਿ ਕਹੀ ਨਾ ਜਾਏ। ਦੂਸਰ ਹੋਏ ਤਾਂ ਸੋਝੀ ਪਾਏ ਦੁਸਕਾ ਕੀ ਆਸਾ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣ ਤੇ ਸਦਾ ਸੁਖ ਹੋਇਆ ਆਪ ਮੈਂ ਲਾਈ ਲਈ ਪ੍ਰਵਸ ਹੋਏ।

ਤਲੋਕ ਪੂਰਾ ਪ੍ਰਭਾ ਰਾਧਿਆ ਪੂਰਾ ਜਗਨਾ ਉਹਨਾਂ ਨੂੰ ਪੂਰਾ ਪਾਇਆ ਪੂਰੀ ਕਿਵਨ ਗਾਇ ਅਸ਼ਟਪਦੀ ਪੂਰੇ ਗੁਰ ਕਾ ਸਨਪਦੀ ਉਸ ਪਾਰ ਬ੍ਰਹਮ ਨਿਕਟ ਕਰ ਵੀ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਦ ਅਸਿਆ ਨਿਤ ਤਿਆਗ ਹੁਤਰੰਗ ਸੰਤ ਜਨਾਂ ਕੀ ਧੂਰ ਮਨ ਮਾਂਗਾ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਤਨ ਕੀ ਪਰਲਿਹੁ ਭੰਡਾਰ ਨਾਨਕ ਗੁਰਪੁਰੀ ਨਮਸਕਾਰ ਖੇਮ ਕੁਸਲ ਸਹਿਜਾਨੰਦ ਸਤਸੰਗ ਪਾਜ ਪਰਮਾਨੰਦ ਨਰਕ ਨਿਵਾਰ ਉਧਾਰ ਜੀਓ ਗੁਣ ਗੋਬਿੰਦ ਅੰਮ੍ਰਿਤ ਰਹਿ ਪੀਓ ਚੇਤ ਚਿਤ ਵਹੁ ਨਾਰਾਇਣੀ ਕਈ ਕਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ।

ਜਿਉਂ ਸਭ ਤਾਕਾ ਸੰਗ ਜਾ ਕਮਾਂ ਤਾਕ ਹਰ ਰੰਗ ਜੈ ਜੈ ਸਬਦਾਂ ਰਾਹਤ ਬਾਜੈ ਸੁਨ ਸੁਨਿਉਂਦ ਕਰੇ ਪ੍ਰਭੁ ਕਾ ਜੈ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੀ ਨਾਨਕ ਕੁਦਰੇ ਤਿਨ ਕਾ ਸਾਥੀ ਸਰਨ ਜੋਗ ਸੁਨ ਸਰਣੀ ਆਈ ਕਰ ਕਿਰਪਾ ਪ੍ਰਭਾ ਮਿਲਾਈ ਮੇਟ ਗਏ ਬੈਰ ਪਏ ਸਬਰੀਆਂ ਅੰਮ੍ਰਿਤ ਨਾਮ ਸਾਧ ਸੰਗਲੈਨ ਸੁ ਪ੍ਰਸੰਨ ਪਏ ਗੁਰਦੀਪ ਪੂਰਨ ਹੋਏ ਸੇਵਕੀ ਸਿਵਾਲ ਜੰਜਾਲ ਵਿਕਾਰ ਤੀ ਰਹਿ ਤੇ ਰਾਮ ਨਾਮ ਸੁਨ ਰਸਨਾ ਕਹਿਤੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਹਸਤੀ ਸਿਰਜਵੰਕਸ ਹੈ, ਅਹਿਰਣ ਜੋ ਸਿਰ ਦੇ,

ਫਤਿਹ ਕਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਗੁਰਧਾਗਰ ਦੀ ਗੁਰਪੁਰਬ ਹਨ। ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਪਾਤਸ਼ਾਹ ਕਿਰਪਾ ਕਰਨ, ਸਭ ਨੂੰ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕਰਨ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਪਰਿਵਾਰਾਂ ਅਤੇ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ ਸਤਿ

ਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਕਿਵ ਸੁਚਿਆਰਾ ਹੋਈਆ ਕਿਵ ਕੂੜਾ ਤੁੱਟਾ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀਅ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ।

ਤੋਟ ਕਛ ਕਛ ਕਚੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਤੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸਾ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਅੱਖ ਹੈ ਮੰਗਾ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗਾ ਰੱਖੀਆ ਜਿਤ ਦਿਸਾ ਦਰਬਾਰ ਮੂੰਹ ਹਾਉ ਕੇ ਬੋਲਣ ਬੋਲੀਆ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਜ਼ਰੀ ਮੋਹ ਦੁਆਰ ਨਾਨਕ ਏਵੈ ਜਾਣੀਆ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਮ ਗਾਵੀਆ ਸੁਣੀਆ ਮਨ ਰੱਖੀਆ ਭਾਉ ਦੁੱਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਹਾਈ ਕਰੀ ਜੇ ਤੀ ਸਿੱਠ ਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਆ ਨਾਲ ਚੱਲਾ ਸਭ ਕੋਈ ਚੰਗਾ ਨਾ ਔਰ ਖਾਏ ਕਹਿ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛਾ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੀ ਸੁਣਿਆ ਸਿੱਧ ਪੀ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਏ ਨਾ ਸਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ਼ਟ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵ ਹਿਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ

ਸਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੈ ਪੁਛੈ ਪੁਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਈ, ਮੰਨਾ ਸੁਰਤ ਹੋਇਆ ਮਨ ਬੁੱਧ, ਮੰਨਾ ਸਵਲ ਭੁਨ ਕੀ ਸੁੱਧ, ਮੰਨੈ ਮੋਹ ਚੋਟਾ ਨਾ ਖਾਏ, ਮੰਨਾ ਜਮ ਕਾ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨਾ ਮਾਰਗ ਠਾਗ ਨਾ ਪਾਏ, ਮੰਨਾ ਪਾਸੇ ਪ੍ਰਗਟ ਜਾਏ। ਮੰਨਾ ਮਾਗ ਨਾ ਚੱਲਾ ਪੰਥ, ਮੰਨਾ ਧਰਮ ਸਥਿਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਈ, ਮੰਨਾ ਪਾਪ ਹੀ ਮੋਖ ਦੁਆਰ, ਮੰਨਾ ਪਰਵਾਰ ਸਾਧਾਰ, ਮੰਨਾ ਤਾਰਾ ਤਾਰੇ ਗੁਰਸਿੱਖ, ਮੰਨਾ ਨਾਨਕ ਭਵਹੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਈ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੀ ਪਾਵੈ ਦਰਗਹਿ ਮਾਨ, ਪੰਚੇ ਸੁਖ ਹੇ ਦਰ ਰਾਜਾਨ, ਪੰਚਾ ਕਾ ਗੁਰੀ ਧਿਆਨ। ਜੇ ਕੋ ਕਹਿ ਕਰਿਆ ਵਿਚਾਰ, ਕਰਤੇ ਕਹਿ ਕਰਨਾ ਨਾਹੀਂ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨਸੂ, ਦੇਖੋ ਬੁੱਝਾ ਹੋਵਾ ਸਚਿਆਰ, ਧਵਲਾ ਉੱਪਰ ਕੀਤਾ ਭਾਰ।

ਲਿਖਾ ਲਿਖ ਜਾਣਾ ਕੋਈ, ਲਿਖਾ ਲਿਖਿਆ ਕੀਤਾ ਹੋਏ। ਕੀਤਾ ਤਾਨ ਸਵਾਲਿਓ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰੀਆਓ। ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵਾ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਓ ਸੰਖ ਪੂਜਾ ਸੰਖ ਤਪ ਤਾਓ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀਏ ਸੰਖ ਦਾਤਾਰ ਸੰਖ ਸੁਰ ਮੋਹ ਭਗਸਾਰ ਸੰਖ ਮੋਲ।

ਅਹੰਕਾਰ, ਸੰਖ ਮੂਰਖ, ਅੰਧ ਘੋਰ, ਸੰਖ ਚੋਰ, ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਸੰਖ ਗੱਲ ਵੱਢ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਸੰਖ ਨਿੰਦਕ ਸਿਰ ਕਰਹੇ ਭਾਰ, ਨਾਨਕ ਨੀਚ ਕਹਾ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵਾ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਨਾਵ ਸੰਖ ਥਾਵ, ਗਮ ਗਮ ਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਲ, ਅਖਰਾ ਸਿਰ ਸੰਜੋਗ, ਖਾਨ ਜਿਨੇ ਲਿਖੇ ਤਿਸ ਸਿਰ ਨਾਹੇ, ਜਿਵ ਫਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾ ਹੋਵਿਨ ਨਾਵਾ, ਨਾਹੀ ਕੋ ਥਾਉ, ਕੁਦਰਤ ਕਵਨ ਕਹਾ ਵਿਚਾਰ। ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵਾ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤਾ ਉੱਤਰ ਸਖੇ, ਮੂਤ ਭਲੀਤੀ ਕੱਪੜ ਹੋਏ ਦੇ, ਸਾਬੂਨ ਲਈਆ ਉਧੋਏ, ਭਰੀਆ ਮਤ ਪਾਪਾ ਕਾ ਸੰਗ, ਉਹ ਧੋਪੈ ਨਾਵੈ ਕਾ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਵੀ ਜਾਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾਹੋ, ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵਾ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਾ ਤੀਰਥ ਮਲ ਨਹਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤਣਾ ਹੋਏ, ਸਵਸਥਾਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੋ ਵੇਲਾ ਵਕਤ ਕਵਨ, ਕਵਨ ਥਿਤ ਕਵਨ ਬਾਰ, ਕਵਨ ਤ੍ਰੁਤੀ ਮਾਹ ਕਵਨ ਵਿਤ ਹੋਵਾ ਆਕਾਰ, ਵੇਲਾ ਪਾਈਆ ਪੰਡਤੀ ਜੇ ਹੋਵੈ ਲੇ ਕੁਰਾਨ, ਮੁਕਤ ਨਾ ਪਾਇਓ ਕਾਦੀਆ ਜੇ ਲਿਖਣ ਲੇ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ ਤਮਾਹ ਨਾ ਕੋਈ, ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣਾ ਸੋਈ, ਕਿਵ ਕਰ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾ ਕਿ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਆ ਨਾਨਕ ਜੀ ਕੋ ਆਪੋ ਜਾਣਾ, ਅੱਗਾ ਗਿਆ ਨਾ ਸੋ ਹੈ ਪਾਤਾਲਾ, ਪਾਤਾਲਾ ਖਾ ਗਾ ਸਾ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕੈਨਕ ਵਾਸ, ਸਹਿਸ ਅਠਾਰੀ ਕੈਨਕ ਤੇ ਬਾਸ, ਨੂੰ ਇੱਕ ਧਾਤ ਲਿਖਾ ਹੋਏ ਤਾਂ ਲਿਖੀਆ, ਲਿਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਆ ਆਪੇ ਜਾਣਾ ਆਪ, ਸਾ ਲਾਹੀ ਸਾ ਲਾਹੇ ਤੀ ਸੁਤ ਨਾ ਪਾਈਆ, ਨਦੀਆਂ ਤੈ ਵਾਹ ਪਵੇ ਸਮੁੰਦ ਨਾ ਜਾਣੀਆਂ, ਸਮੁੰਦ ਸਾ ਸੁਲਤਾਨ ਗਿਰਹਾਸੇ ਤੀ ਮਾਲ, ਧਨ ਕੀੜੀ ਤੁਲਨਾ ਹੋਵਨੀ, ਜੇ ਤਿਸ ਮਨ ਹੋਣਾ ਵੀ ਸਰੇ, ਅੰਤ ਨਾ ਸਿਫਤੀ ਕਹਿਣ ਨਾਨਤ, ਅੰਤ ਨਾ ਕਰਨਾ ਦੇਣ ਨਾਨਤ, ਅੰਤ ਨਾ ਵੇਖਣ ਸੁਣਨ ਨਾਨਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣਾ ਕੋਏ, ਬਹੁਤਾ ਕਹੀਆ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਲਾਓ, ਇਵੜ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣਾ ਸੋਏ, ਜੇ ਉਹਲੇ ਆਪ ਜਾਣਾ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗੇ ਜੋ ਦੇ ਪਾਰ, ਕੇਤੇ ਅਗਨਤ ਨਹੀਂ ਵਿਚਾਰ, ਕੇਤੇ ਕਪ ਟੁੱਟੇ ਬੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਸਾਹੀ ਖਾਹੇ, ਕੇਤਿਆਂ ਦੂਖ ਭੂ ਸਦ ਮਾਰ, ਇਹ ਭੇਦਾ ਤੇਰੀ ਦਾਤਾਰ, ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਇ ਕੇ ਆਖਣ ਪਾਇਓ ਜਾਣਾ, ਜੀਤੀਆ ਮੁਇ ਖਾਇ ਆਪੇ ਜਾਣਾ, ਆਪੇ ਦੇ ਆਖੇ ਸੇ ਭੇ ਕਈ ਕੇ, ਜਿਸਨੋਂ ਬਖਸੇ ਸਿਫ ਸਾਲਾ, ਹਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਮੁੱਲ ਭੰਡਾਰ, ਅਮੁੱਲ ਆਵਹਿ ਮੁੱਲਾ ਜਾਹੇ, ਮੁੱਲ ਭਾਏ ਮੁੱਲਾ ਸਮਾਹੇ, ਮੁੱਲ ਧਰਮ ਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਮੁੱਲ ਕਰ ਮੁੱਲ ਫਰਮਾਨ, ਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੀ ਕਰੇ ਵਖਿਆ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤਾ ਗੋਬਿੰਦ, ਆਖੇ ਈਸਰ, ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵੇ, ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠੇ ਉੱਠ ਜਾਹੇ, ਕੇਤੇ ਕੀਤੇ ਹੋਰ ਕਰੇ ਹੇ ਤਾਖ ਨਾ ਸਕੇ, ਕਈ ਕੇ ਜੇਵੜ ਭਾਵਾ ਤੇਵੜ ਹੋਏ, ਨਾਨਕ ਜਾਣਾ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਆ ਸਿਰ ਗਾਵਾਰਾ ਗਾਵਾ, ਸੋ ਦਰ ਕਿਹਾ ਸੋ ਘਰ ਕਿਹਾ, ਜਿਤਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾ, ਕਿਤੇ ਵਾਵਨ ਹਾਰੇ ਕਿਤੇ ਰਾਗ ਪ੍ਰੀ ਸੋ ਕਹੀ ਅਨ, ਕਿਤੇ ਗਾਵਨ ਹਾਰੇ ਗਾਵੇ ਤੁਹਨੋ ਪਾਉਣ ਪਾਣੀ, ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆ ਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ,
ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੰਨਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆ ਲੇ ਗਾਵਣ ਰਤਨ ਪਾਏ ਤੇਰੇ ਅਰਸਾ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪ ਨਾ ਜਿਵ ਤਿਸਤੀ ਵਲਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿ ਨ ਜਾਈ ਬੰਦਾ ਸੰਤੋਖ ਸਰਮ ਪਾਤ ਝੋਲੀ ਧਿਆਨ ਕੀ ਕਰੇ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਦੇਸ ਤਸਾਇਆ ਦੇਸ ਆਦ ਨੀਲ ਨਾਦ ਨਾਥ ਜੋ ਜੋ ਗੇਖੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਜੋ ਦੇਕਾਰ ਚਲਾਵੇ ਲਿਖੇ ਆਵੇ ਭਾਗਾ ਦੇਸ ਤਸਾਇਆ ਦੇਸ ਆਦ ਨੀਲ ਨਾਦ ਨਾਹਤ ਜੋ ਜੋ ਗੇਕੋ ਵੇ ਸੇਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨਿਕ ਸੰਸਾਰੀ ਭੰਡਾਰੀ ਕਲਾਏ ਦੀ ਬਾਨ ਜਿਵ ਤਿਸ ਭਾਵਾ ਤਵੈ ਚਲਾਵੈ ਜਿਵ ਹੋਵੈ ਪ੍ਰਮਾਣੋ ਵੇਖਿਆ ਉਹਨਾਂ ਨਦਰ ਨਾ ਆਵੈ ਬਹੁਤ ਆਏ ਹੋ ਵਿਡਾਨ ਆਦੇਸ ਦਿਸਾਇਆ ਦੇਸ ਆਦ ਨੀਲ ਨਾਦ ਨਾਹਤ ਜੋ ਜੋ ਗੇਕੋ ਵੇ ਸਿਆਸਨ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੁਕਾ ਵਾਰ ਕਰ ਕਰ ਵੇਖਿਆ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸਾਇਆ ਦੇਸ ਆਦ ਨੀਲ ਨਾਦ ਨਾਥ ਜੋ ਜੋ ਗੇਖੋ ਵੇ ਸਿੱਖ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲਾ ਗੇੜਾ ਆਖੀਆ ਹੈ ਇੱਕ ਨਾਮ ਜਗਦੀਸ਼ ਏ ਤਰਾਹੇ ਪਤ ਪੌੜੀਆ ਚੜੀਆ ਹੋਏ ਕੀਸ ਸੁਨ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਸੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਥਿੱਤੀ ਵਾਰ ਪਾਉਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀਅ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਨ ਪੰਜ ਪਰਵਾਹ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕਿਤੇ ਪਾਉਣ ਪਾਣੀ ਵੈ ਸੰਤਰ ਕਿਤੇ ਕਾਨ ਵਹੇਸ ਕਿਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਨਕ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਵਿਨੋਦ ਘੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥਾ ਘਾਟ ਘੜੀਆ ਬਹੁਤ ਅਨੂਪ ਤਾਕੀਆ ਗੱਲਾਂ ਕਥੀਆ ਨਾ ਜਾ ਹੇ ਜੇ ਕੋ ਕਹਿ ਪੁੱਛਿਆ ਪੁਛਤਾਏ ਤਿੱਥਾ ਘੜੀਆ ਸੁਰਤ ਮਤ ਮਨ ਬੁੱਧ ਤਿੱਥਾ ਘੜੀਆ ਸੁਰਾ ਸਿਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਧ ਮਹਾਬਲ ਸੂਤਨ ਮੈਂ ਆਰਾਮ ਰਹਿਆ ਭਾਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਏ ਨਾ ਉਹੇ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥਾ ਭਗਤ ਵਸੇ ਕੇ ਲੋ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ ਤਿੱਥਾ ਖੰਡ ਮੰਡਲ ਬ੍ਰਭੰਡ ਜੇ ਕੋ ਕਥੈ ਤਨ ਪਲੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖਿਆ ਵਿਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਜ ਸੁਨਿਆਰ ਹਰਨ ਮਤ ਵੇਦ ਹਥਿਆਰ ਭਉ ਫਲਾਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪਾ ਸ਼ੰਤਰਾ ਪ੍ਰਸਾਦ ਚੱਕਰ ਚੇਨ ਯਾਰ ਬਰਨ ਜਾ ਤਿਆਰ ਪਾਤ ਨੈਣ ਦੇ ਰੂਪ ਰੰਗਿਆ ਰੇਖ ਭੇਖੋ ਕਹਿ ਨ ਸਖਤ ਕਿਹ ਚੱਲ ਮੂਰਤਨ ਭਉ ਪ੍ਰਕਾਸ਼ ਸੰਤੋਚ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ ਤਿਰ ਭਵਨ ਮਹੀਪ ਸੁਰ ਨਾਰੇ ਸੁਰ ਨੇਤ ਨੇਤ ਬਨ ਤ੍ਰਨ ਕੈਤ ਤੈ ਸਰਬਨਾਮ ਕਥਾ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਜਾਰ ਛੰਦ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਥਾਮੇ ਨਮਸਤੰਗ ਕਰਮੰਗ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋ ਏਕਾ ਨਮਸਤੰਗ ਨੇਕਾ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਸਤਰੰਮੇ ਨਮਸਤੰਗ ਜਲਾਸਰੇ ਨਮਸਤੰਗ ਨਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸਤਜਬੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛਣ ਪੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਜੀਤ ਹੈ ਭੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਜੂਜ ਹੈ ਜੰਜ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਬੰਦ ਹੈ ਨਿਰਬੂਜ ਹੈ ਸੂਝ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਲੋਕ ਹੈ ਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਨੇਕ ਹੈ ਫਰੇਕ ਹੈ ਭੁਜੰਗ ਪ੍ਰਜਾ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀਏ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨੰਗੀ ਨਾਥੇ ਨਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪ੍ਰਵੰਗੀ ਪ੍ਰਮਾਥੇ ਸਮਸਤੀ ਬਬੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰਮ ਪਰਮ ਰੂਪੇ ਨਮੋ ਯੋਗ ਯੋਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਯੋਗ ਯੋਗੇਸ਼ਵਰਮ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੀਤ ਪ੍ਰੀਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਵੰਗ ਪ੍ਰਨਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਦੰਗ ਅੰਗੋਂਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਸ਼ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਲੰਗ ਸ਼ੇਦੀ ਭੇਦੀ ਨਾਮੰ ਕਾਮੰ ਸਮਸਤੋ ਪਰਾਜੀ ਸਮਸਤ ਅਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਜਾ ਛੰਦ ਅਗਾਧੇ ਅਬਾਧੇ ਨੰਦੀ ਸਰੂਪੇ ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮਸਤੰਗ ਨਿਰਨਾਥੇ ਨਮਸਤੰਗ ਪ੍ਰਮਾਤੇ ਨਮਸਤੰਗ ਅੰਗੰਜੇ ਨਮਸਤੰਗ ਅਭੰਜੇ ਨਮਸਤੰਗ ਅਕਾਲੇ ਨਮਸਤੰਗ ਅਪਾਲੇ
नमो सर्व देशे नमो सर्व भेसे नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो शोक शोके नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परम कानंग नमो सर्व मंत्रंग नमो सर्व जंत्रंग नमो सर्व दृश्यंग नमो सर्व कृष्णंग नमो सर्व रंगे त्रिभंगी नंगे नमो जीव जीवंग नमो बीज बीजे खिजे भिजे समस्तंग प्रसिज्जे कृपालंग स्वरूपे कुकर्म प्रनाशी सदा सर्वदारिद सदंग निवासी चर प्रशान पै प्रसाद अमृत करमे अमृत धर्मे खल जोगे चल भोगे चल राजे टल साजे खल धर्म लाख करम सर्वंग दाता सर्वंग ज्ञाता सर्वंग भाने सर्वंग माने सर्वंग प्राण सर्वंग त्राण सर्वंग भूता सर्वंग युक्ता सर्वंग देवंग सर्वंग भेवंग सर्वंग काले सर्वंग काले रूआल छन पै प्रसाद आदि रूपन आदमूर्त जोन पुरखे पा सर्व मान तरमान दे भेव आदो दास सर्व पाल सर्व काल सर्व कोपन काल जतर तत्र ब्राज ये धूत रूप साल नाम थामला जात जाखा रूप रंग नारीख आदि पुरख उदार मूर्त जोन आदि शेख दे सौरना भेस जाकर रूप रेख नाराग जतर तत्र दिशा विशा हो फैले अनुराग नाम कान महीन पेख तताप हु न जाए सर्वमान सर्वत्र मान सदा मान तथा हे एक मूर्त अनेक दर्शन कीन रूप अनेक खेल खेल खेल खेल अंत को फरेक देव भेव न जानही जे बेव दौर कतेब रूप रंग न जात पासो जानही के देवता आत्मात न जात जाकर जन्म वर्ण महीन चक्र बकर फिरा चतर चाक मान ही पुरतीन लोग चौदह के बिखा जग जापे जे जाप आदि देवनाद मूर्त थाप्यो सब जे था परम रूप नीत मूर्त पूर्ण पुरख पा सर्व सुरचो स्वयं भवघन भंजन हार कालहीन कला संयुक्त काल पुरख देश धर्म धाम सुपरम रैत भूत लख भेस अंग रंग नरंग जाके जात पात नाम गर्भ गंजन दुष्ट भंजन मुक्त दायक काम आप रूप मेक्यानुस्तत एक पुरख अवतूत गर्भ गंजन सर्व भंजन आदि रूप सूत अंगहीन भंगनात्म एक पुरख पार सर्व लायक सर्व कायक सर्व को प्रतपार सर्व गणता सर्व हंता सर्व ते अनुपेख सर्व शास्त्र न जानही जे रूप रंग अर रेख परम वेद पुराण जाके नित भक्त नित्थ कोट सिमरत पुराण शास्त्र नयाभिव चित मद पार संत प्रसाद गुण गान उदार महिमा पार आसन भंग उपमा नांगल भव प्रकाश निस्दिन अनास अजान भाव सहान साहु राजान राज पानान पान देवान देव उपमा महान इंद्रान इंद्र बालान बाल रंकार रंकालान कालन भूत्यांगाबा पंगत मित पार गुण गान उदार मुन गण प्रणाम निर्पैन काम हथ दुत प्रचल मित गात खान लिस्या करमा दिस्या धन सर्वापन डांड्या डंड बांड्या चाचरी शांत प्रसाद गोविंदे मुकंदे उदारी अपारी गोविंदे मुकंदे उदारी अपारी हरियंग करियंदर नामे कामे भुजंग प्रजा छन चतर चक्र करता चतर चक्र हरता चतर चक्र दाने चतर चक्र जाने चतर चक्र वर्ती चतर चक्र भरती चतर चक्र पाले चतर चक्र काले चतर चक्र पासे चतर चक्र वासे चतर चक्र मान्य चतर चक्र दान्य चाचरी छंद ना सत्रह ना मित्रह ना परमंग ना पित्रह ना कर्मंग ना काय जन्मंग जाय न चित्रह ना मित्रह परे हैं पवित्र प्रतिशा दिशा दृश्या करिश्या भगवती संत प्रसाद कथते के अछिज देसै क्या भिज भेसै क्या गंज करमै क्या भंज भरमै क्या भिज लोकै क्या दित सुकै के अवधूत वरना के विभूत करना के राजम प्रवाह के धर्म तुझा है क्या शोक वरना के सर्वा वरना की जगतंग कृति है कि सतंग सत्री है कि ब्रह्मंग स्वरूप है कि अनुभव अनुप है कि आद देव है कि आप भेव है कि चतरंग महीना के कै दीना के रोजी रजाका रिहि मेरे हक है कि पाप बेअब है कि गैबुल गैब है कि अफुल गुनाह है कि सहन सह है कि कारण पुनिंद है कि रोजी दहंद है कि राज कर रहीम है कि करमंग करीम है कि सर्वंग कली है कि सर्वंग दली है कि सर्वत्र माना कि सर्वत्र दाना कि सर्वत्र गौना कि सर्वत्र पौना के सर्वत्र देसा के सर्वत्र भेसा के सर्वत्र राजा के सर्वत्र साजा के सर्वत्र दीना के सर्वत्र लीना के सर्वत्र जाहो के सर्वत्र पाहो के सर्वत्र देसा के सर्वत्र भेसा के सर्वत्र काला के सर्वत्र पाला के सर्वत्र हंता के सर्वत्र गणता के सर्वत्र भेखी के सर्वत्र भेखी के सर्वत्र काजा के सर्वत्र राजा के सर्वत्र सोखा के सर्वत्र पोखा के सर्वत्र त्राणा के सर्वत्र प्राणा के सर्वत्र देशा के सर्वत्र भेसा के सर्वत्र मान सदा प्रधान है के सर्वत्र जापै के सर्वत्र थापै के सर्वत्र पाना के सर्वत्र माना के सर्वत्र इंद्रा के सर्वत्र चंद्रा के सर्वंग कलीमा के परमु पहीमा
ਕਿ ਅਕਲ ਅਲਾਮਕ ਸਾਹਿਬ ਕਲਾਮਕ ਹੁਸਨਲ ਵਜੂ ਹੈ ਤਮਾਮਲ ਰਜੂ ਹੈ ਮੇਸੁਲ ਸਲਾਮੈ ਸਲੀਕਤ ਮਦਾਮੈ ਗਨੀਮੁਲ ਸਕਸਤਾ ਗਰੀਬੁਲ ਪਰਸਤਾ ਬਿਲੰਦਲ ਮਕਾਨਾ ਜਮੀਨੁਲ ਜਮਾਨਾ ਤਮੀਜੁਲ ਤਮਾਮੈ ਰਜੂਅਲ ਨਿਧਾਨੈ ਹਰੀਫੁਲ ਅਜ਼ੀਮੈ ਰਜ਼ਾਇਕ ਸਕੀਨਾ ਨੇਕੁਲ ਤਰਾਂਗੈ ਭੇਦੈ ਭਾਂਗੈ ਜੀਜ਼ੁਲ ਨਿਵਾਜ਼ੈ ਗਨੀਮੁਲ ਖਰਾਜ ਹੈ ਨਿਰੁਕਤ ਸਰੂਪ ਹੈ ਤਨਮੁਕਤ ਬਭੂਤ ਹੈ ਪ੍ਰਭੁਕਤ ਪ੍ਰਭਾ ਸੁਜੁਗ ਸਦਾ ਸਦਾਉ ਸਰੂਪ ਹੈ ਭੇਦੀ ਰੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦਾਵਲ ਕਾਮ ਹੈ ਨਿਰਵਾਸ ਰੂਪ ਹੈ ਗਾਧ ਹੈ ਅਨੂਪ ਹੈ ਓਂਗਾਧ ਰੂਪੇ ਅਨਾਸ ਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗ ਤ੍ਰਿਵਾਧੇ ਗੰਜੇ ਗਾਧੇ ਸੁਭੰਗ ਸਰਬ ਭਾਗੇ ਸੁਸਰਭਾ ਨਿਰਾਗੈ ਤ੍ਰਿਭੁਗਤ ਸਰੂਪ ਹੈ ਸਿੱਧ ਹੈ ਸ਼ੂਤ ਹੈ ਕਿ ਨਰਕ ਪ੍ਰਨਾਸ ਹੈ ਪ੍ਰਥਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦਾਵੰ ਸਦਾ ਹੈ ਵਿਭੁਗਤ ਸਰੂਪ ਹੈ ਪਰਯੁਗਤ ਅਨੂਪ ਹੈ ਅਨੁਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪਰਯੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ।

ਸਿਧਾ ਭਗਤਾ ਬਰਖਤ ਹੈ, ਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਲਿਖ ਹੈ, ਦਿਖ ਹੈ, ਲੇਖ ਹੈ, ਭੇਖ ਹੈ, ਢਾਹ ਹੈ, ਗਾਹ ਹੈ, ਸੰਭ ਹੈ, ਗਮ ਹੈ, ਨੀਲ ਹੈ, ਨਾਦ ਹੈ, ਅਨਿਤ ਹੈ, ਸੋ ਨਿਤ ਹੈ, ਜਾਤ ਹੈ, ਜਾਤ ਹੈ, ਚਰ ਪ੍ਰਸ਼ਾਂਤ ਪੈ ਪ੍ਰਸਾਦ, ਸਰਬੰਗ ਹੰਤਾ, ਸਰਬੰਗ ਅੰਤਾ, ਸਰਬੰਗ ਖਿਆਤਾ, ਸਰਬੰਗ ਗਿਆਤਾ, ਸਰਬੰਗ ਹਰਤਾ, ਸਰਬੰਗ ਕਰਤਾ, ਸਰਬੰਗ ਪ੍ਰਾਣੰ, ਸਰਬੰਗ ਤ੍ਰਾਣੰ, ਸਰਬੰਗ ਕਰਮੰ, ਸਰਬੰਗ ਧਰਮੰ, ਸਰਬੰਗ ਜੁਗਤਾ, ਸਰਬੰਗ ਮੁਕਤਾ, ਰਸਾਵਲ ਸੰਤ ਪੈ ਪ੍ਰਸਾਦ, ਨਮੋ ਨਰਕ ਨਾਸੇ ਸਦਾ ਪ੍ਰਕਾਸ਼ੇ ਨੰਗੰ ਸਰੂਪੇ ਭੰਗੰ ਬਹੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਹ ਸਰੂਪੇ ਨਿਰਬਾਧ ਬਹੂਤੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਰੂਪੇ ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੰ ਸਰੀਕਾ ਮਿੱਤੋ ਮੀਕਾ ਸਦਾ ਪ੍ਰਭਾ ਹੈ ਅਜਾ ਹੈ ਅਜਾ ਹੈ ਭਗਵਤੀ ਸਨ ਪਿਆ ਪ੍ਰਸਾਦ ਕੇ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ੁਰ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਚਰਾਗ ਹੈ ਕਿ ਕਾਮਲ ਕਰੀ ਮੈਂ ਕਿ ਰਾਜ ਕਰੀ ਮੈਂ ਕਿ ਰੋਜੀ ਦਿਹਾਂਦਾ ਕਿ ਰਾਜ ਕਰ ਹਿੰਦਾ ਕਰੀ ਮੁਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਗਨੀ ਮੁਲਖ ਰਾਜ ਹੈ ਗਰੀਬਲ ਨਿਵਾਜ ਹੈ ਹਰੀਫਲ ਸਕੰਨ ਹੈ ਰਾਸਲ ਸਕੰਨ ਹੈ ਕਲੰਕੰਕ ਪ੍ਰਨਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀ ਮੈਂ ਰਜਾਇਕ ਰਹੀ ਮੈਂ ਸਮਸਤੁਲ ਜੁਬਾਇਕ ਸਾਹਿਬ ਕਰਾਹਕ ਨਰਕੰਕ ਪ੍ਰਨਾਸ ਹੈ ਬਹਿਸਤੁਲ ਨਿਵਾਸ ਹੈ ਸਰਬਲ ਗਵੰਨ ਹੈ ਹਮੇਸ਼ੁਲ ਰਵੰਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰੰਗ ਪਰਮੀ ਸਹਿ ਸਮਸਤੁਲ ਦੀ ਸਹਿ ਦੇਸੁਲ ਲੇਖਾ ਮਿਸੁਲ ਭੇਖਾ ਜਮੀਨੁਲ ਜਮਾਹ ਮੀਕੁਲ ਮਾਹ ਕਰੀਮੁਲ ਕਮਾਲ ਕਿ ਜੁਰਤ ਜਮਾਲ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪਸਾਹ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਨੰਗ ਹੈ ਕਿ ਮਿੱਤੋ ਭੰਗ ਹੈ ਮਦ ਭਾਰ ਸਨ ਪਿਆ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮਦਾਮ ਯਰ ਬਰ ਗੰਜ ਹਰ ਨਰ ਪ੍ਰਭਾਂਜਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਖਨ ਬਰ ਨਰ ਮੰਡ ਅਨੁਭਵ ਅਨਾਸ ਮਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮਦਾਮਨ ਛਿੰਨ ਜਾਂਗੇ ਆਸਨ ਭੰਗ ਉਪਮਾ ਪਾਰਗਤ ਮਿੱਤੋ ਦਾ ਜਲ ਥਲ ਮਨ ਦਿਸ ਵਿਸ ਬਨ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਤੇ ਧਰਤ ਰਾਸ ਅਜਾਨ ਬਾਹ ਕਹਿ ਸਦਾ ਹੋ ਓਂਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਾਰ ਕਾਲ ਘਰ ਘਰ ਪ੍ਰਣਾਮ ਚਿੱਤ ਚਰਨ ਨਾਮ ਛਿੰਜ ਗਾਤ ਜਨਾ ਬਾਤਨ ਝੰਜ ਗਾਤਨ ਰੰਜ ਬਾਤਨ ਟੁੱਟ ਭੰਡਾਰ ਠੱਟ ਬਾਰ ਆ ਡੀਠ ਧਰਮਾਤ ਢੀਠ ਕਰਮਨ ਵਰਨੰਤ ਦਾਤਾ ਮਹੰਤ ਹਰ ਬੋਲਮਲਾ ਛੰਤ ਪਿਆ ਪ੍ਰਸਾਦ ਕਰਨਾਲਿਆ ਹੈ ਕਾਲਿਆ ਹੈ ਖਲ ਖੰਡਨ ਹੈ ਮੈਂ ਮੰਨਣ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਾਲ ਕਾਰਨ ਹੈ ਸਰਬਵਾਰਨ ਹੈ ਧ੍ਰਿਤ ਕੇ ਧਰਨ ਹੈ ਜਾ ਕੇ ਕਰਨ ਹੈ ਮਨ ਮਾਨਾ ਹੈ ਜਗ ਜਾਨਾ ਹੈ ਸਰਬੰਗ ਭਰ ਹੈ ਸਰਬੰਕਾਰ ਹੈ ਸਰਪਾਸਿਆ ਸਰਬਨਾਸ਼ਿਆ ਕਰਨਾ ਕਰਿਆ ਵਿਸ਼ਵੰਬਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡ ਸਹਿ ਖਲਖੰਡ ਸਹਿ ਪਰਤੇ ਪਰ ਹੈ ਕਰਨਾ ਕਰ ਹੈ ਜਪਾ ਜਪੈ ਥਾਪਾ ਥਾਪਾ ਕਰਤਾ ਕਰਿਤਾ ਅਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰਨਾ ਕ੍ਰਿਤਾ ਕਰਿਤਾ ਕ੍ਰਿਤਾ ਧਰਨੀ ਤ੍ਰਿਤਾ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕਰਤਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਹੈ ਵਿਸ਼ਵੰਭਰ ਹੈ ਕੁਰਨਾਲਿਆ ਹੈ ਨਿਰਪਨਾਇਕ ਹੈ ਸਰਪਾਇਕ ਹੈ ਭਵ ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ ਕ੍ਰਿਤਾ ਸਰਬਾ ਕ੍ਰਿਤਾ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਜਾ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰਗ ਬਬੂਤੇ ਕਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਭੰਗੀ ਸਰੂਪੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਨੰਗੀ ਕਾਮੇ ਕਛਰੀ ਛੰਦ ਅਜੈ ਅਲੈ ਅਭੈ ਅਭੈ ਅਬੂ ਅਜੂ ਅਨਾਸ ਅਕਾਸ ਗੰਜ ਭੰਜ ਲੱਖ ਭਖ ਕਾਲ ਦਿਆਲ ਲੇਖ ਭੇਖ ਨਾਮ ਕਾਮ ਗਾਹ ਅਟਾਹ ਅਨਾਥੇ ਪਰਮਾਥੇ ਅਜੋਣੀ ਅਮੋਣੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਭਰਮੰ ਗੰਜੇ ਲੇਖੇ ਭੁਜੰਗ ਪ੍ਰਜਾ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਨਾਸੇ ਗੰਜੁਲ ਨਾਮੇ ਸਮਸਤੁਲ ਨਿਵਾਸੇ ਨਿਰਕਾਮ ਬਬੂਤੇ ਸਮਸਤਲ ਸਰੂਪੇ ਕੁਕਰਮੰ ਪ੍ਰਨਾਸੀ ਸੁਧਰਮੰ ਮੈਂ ਬੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਨਾਸੀ ਕਰੀ ਮੁਲਕ ਨਿੰਦਾ ਸਮਸਤਿਲ ਨਿਵਾਸੀ ਅਜਾਇਬ ਬੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕ੍ਰੀਮੁਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸਵਯੰ ਭਵ ਸਵੰ ਸਰਬ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾ ਦਾ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹਾ ਹਮਾਰਾ। ਆਪਣਾ ਜਾਣ ਕਰੋ ਪ੍ਰਤਪਾਰਾ, ਹਮਰੇ ਦੁਰਸਭੈ ਤੁਮ ਘਾਵੋ, ਆਪਾ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਵਾਰਾ। ਸੇਵਕ ਸਿੱਖ ਸਭਾ ਕਰਤਾਰਾ, ਮੋਰ ਅੱਛਾ ਨਿਜ ਕਰਦਾ ਕਰੀਆ, ਸਭ ਬਰਨ ਕੋ ਆ ਸੰਘਰੀਆ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਾ ਪਿਆਸਾ। ਤੁਮੇ ਛਾਣ ਕੋਈ ਔਰ ਨਾ ਧਿਆਊਂ, ਜੋ ਬਰ ਚਾਹੂੰ ਸੋ ਤੁਮ ਤੇ ਪਾਊਂ। ਸੇਵਕ ਸਿੱਖ ਹਮਾਰੇ ਤਾਰੀਆ, ਚੁਣ ਚੁਣ ਸਤਰ ਹਮਾਰੇ ਮਾਰੀਆ, ਆਪਾਦੈ ਮੁਜਾ ਵਰੀਆ, ਮਰਨ ਕਾਲ ਕਾ ਤਰਾਸ ਨੇ ਵਰਗਿਆ, ਹੁਜੋ ਸਦਾ ਹਮਾਰੇ ਪੱਛਾ ਸਰੀਰ, ਧੁਜੋ ਕਰੀਓ ਰੱਛਾ। ਰਾਖ ਲਿਓ ਮੋਇ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ। ਸਕਲ ਕਾਲ ਕਾ ਕੀਆ ਤਮਾਸਾ, ਜਮਨ ਕਾਲ ਜੋਗੀ ਸਿਵ ਕੀਓ, ਬੇਦਰਾਜ ਬ੍ਰਹਮਾ ਜੂਤੀਓ, ਜਮਨ ਕਾਲ ਸਾਲੋ ਸਵਾਰਾ, ਨਮਸਕਾਰ ਹੈ ਤਾਏ ਹਮਾਰਾ, ਜਮਨ ਕਾਲ ਸਭ ਜਗਤ ਬਣਾਇਓ, ਦੇਵ ਦਿਆਤ ਜਛਨ ਉਪਜਾਇਓ। ਆਦੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੁਮਾਰੀ, ਸਲ ਪ੍ਰਜਾ ਜਨੇ ਆਪ ਸਵਾਰੀ, ਸਿਵਕਨ ਕੋ ਸਾਗੁਣ ਸੁਖ ਦੀਓ, ਸਤਰਨ ਕੋ ਪਲ ਮੋਬਤ ਕੀਓ, ਘੜ ਕਰਕੇ ਅੰਤਰ ਕੀ ਜਾਨ, ਭਲੇ ਬੁਰੇ ਕੀ ਪੀਰ ਪਛਾਣ, ਟੀਟੀ ਤੇ ਕੁੰਚਰੇ ਸਤੂਲਾ, ਸਾਪਰ ਕਿਰਪਾ ਦੇਸ਼ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ ਸੁੱਖ ਪਾਏ, ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣਾ, ਘੜ ਘੜ ਕੇ ਪੜ ਪੜ ਕੀ ਜਾਣਾ, ਜਾਬੁਦ ਕਰ ਕਰਾ ਕਰਤਾਰਾ, ਪ੍ਰਜਾ ਧਰਤਾ ਦੇਹੇ ਪਾਰਾ, ਜਾਬਿਆ ਕਰ ਕਰ ਤੋ ਕਾਬ ਹੂੰ, ਤੁਮ ਮੈਂ ਅੰਮ੍ਰਿਤ ਦੇਹ ਧਾਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰਾ, ਆਪ ਆਪਣੀ ਬੂਝ ਉਚਾਰਾ, ਤੂੰ ਸਾਵੀ ਤੇਰਾ ਤੁਨਰਾਲਮ, ਜਾਣਤ ਭੇਦ ਭੇਦ ਆਰਿਆਲਮ, ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਲ ਅਨਾਦ, ਸੰਭਤਾ ਆਖਾ ਮੂੜ ਉਚਾਰਤ ਭੇਦਾ, ਜਾਖੋ ਭੇਵ ਨ ਪਾਵਤ ਭੇਦਾ, ਤਾਖੋ ਕਰ ਪਾਣੀ ਅਨੁਮਾਨਤ, ਮਹਾਂ ਮੂੜ ਕਛ ਭੇਦ ਨ ਜਾਣਤ, ਮਹਾਂ ਦੇਵ ਕੋ ਕਹਿ ਸਦਾ ਸਿਵ, ਨਿਰੰਕਾਰ ਕਾ ਚਿੰਤਨ ਭਿਵ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨ ਜਾਏ ਪਿਸਾਰਾ, ਕੇ ਬਿਦ ਸਜਾ ਪ੍ਰਥਮ ਸੰਸਾਰਾ, ਏ ਕਹਿ ਰੂਪ ਨੂੰ ਸਰੂਪਾ, ਰੰਗ ਭਿਉ ਰਾਵ ਕਈ ਭੂਪਾ, ਜੇ ਰਸੇ ਤਜਕੀਨੀ ਉਤ ਭੁਜ ਖਾਣ, ਬਹੁ ਰਚ ਦੀਨੀ ਕਹੂੰ, ਫੂਲ ਰਾਜਾ ਹਵੈ ਬੈਠਾ, ਕਹੂੰ ਸਮਿਤ ਭਿਉ ਸ਼ੰਕਰ ਕੈਠਾ, ਸਿਗਰੀ ਸ੍ਰਿਸ਼ਟ ਦਿਖਾਏ ਚੰਮ ਭਵਾ, ਜੁਗਾ ਸਰੂ ਸਵਯੰ ਭਵਾ, ਬਰਛਾ ਮੇਰੀ ਤੁਮ ਕਰੋ, ਸਿੱਖ ਉਭਾਰ ਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਨ ਘਾਤਾ, ਜੇ ਅਸ ਤੁਸ ਤਬ ਸਰਨੀ ਪਰੇ, ਤਿਨਕੇ ਦੁਸ਼ਟ ਦੁਖਤ ਹੋਇਆ ਮਰੇ, ਪੁਰਖ ਜਨ ਭਗ ਪਰੀ ਤਿਹਾਰੀ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਵਾਰ ਤੇ ਆਏ ਹੈ, ਤਾਂ ਕਿ ਕਾਲ ਨਹੀਂ ਆਇਆ ਹੈ, ਰੱਛਾ ਹੋਈ ਤਾਏ ਸਭ ਕਾਲਾ, ਦੁਸ਼ਟ ਅਰਿਸ਼ਟ ਟਣੈ ਤਤਕਾਲਾ, ਕਿਰਪਾ ਦਿਸ਼ਤਨ ਜਾਏ ਨਿਹਰ ਹੋ, ਤਾਂ ਕਿ ਤਾਪ ਤਨਕ ਮੈਂ ਹਰ ਹੋ, ਰਿੱਧ ਸਿੱਧ ਘਰ ਮੂਹ ਸਭ ਹੋਈ, ਦੁਸ਼ਾਹ ਸਵੈ ਸਕਾ ਨਾ ਕੋਈ।

ਖੜਕੇਤ ਮੈਂ ਸਰਨ ਤਿਹਾਰੀ, ਆਪਾ ਦੇ ਲਿਓ ਬਾਰੀ, ਸਰਬ ਠੌਰ ਮੋਹ ਹੋ ਸਹਾਈ, ਦੁਸ਼ਟ ਦੋਖ ਤੇ ਲਿਓ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਵਰਾਤਾ, ਕਿਲ ਬਿਗ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਚਾ ਕਰਤਾ, ਸ੍ਰੀ ਅਸਤੁਜ ਜਬ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੁਖ ਨਤ ਸਭ ਵਿਆਪਤ ਕੋਈ ਡਿਲ, ਸੁਣੈ ਗੁੰਗ ਜੋ ਜਾਏ ਸੁਰ ਸੁਣਾ ਪਾਵਈ, ਸੁਣੈ ਮੂਠ ਚਿਤ ਲਾਇ ਚਿਤਰਤਾ ਆਵਈ, ਦੁਖ ਦਰਦ ਭਉ ਨਿਕਟਨਾ ਤਿੰਨ ਨਾਰ ਘੇਰ ਹੈ, ਹੋ ਜੋ ਜਾ ਕੀ ਇੱਕ ਵਾਰ ਚੋਪਈ ਕੋ ਕਹਿ, ਚੋਪੀ ਸੰਭਵ ਸਤਰ ਸਹਿਸ ਮਨਿਜੈ ਅਰਧ ਸਹਿ ਸੁਨ ਤੀਨ ਕਹਿਜੈ, ਭਾਦਰਵ ਸੁਧੀ ਅਸ਼ਟਮੀ ਰਵ ਵਾਰਾ, ਤੀਸ ਤੁਦਰਾ ਗ੍ਰੰਥ ਸੁਧਾਰਾ, ਸਵਈਆ ਪਾਏ ਗਹੇ ਜਪਤੀ ਤੁਮਰੀ ਤਪਤੀ, ਕੋ ਆਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਇੱਕ ਨਾ ਮਾਨਿਓ, ਸਿਮਰਤ ਸ਼ਾਸਤਰ ਬੇਸਬੈ ਬੋ ਭੇਦ ਕਹਿ ਅਮੇਕ ਨਾ ਜਾਨਿਓ, ਸ੍ਰੀ ਇਸਪਾਨ ਕਿਰਪਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆਂ।

ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿੱਚੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੀ ਕਲਾ ਜਿਤ ਘਰ ਧਾਰੀਆ ਪੰਚ ਤੂਤ ਦਵਸ ਕੀਤੀ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਾ ਲਾਗੀ ਕਹਿ ਨਾਨਕ ਕਹਿ ਸੁਖ ਹੋਆ ਤਿਤ ਘਰ ਅਨਹਦ ਵਾਜੀ ਸਾਚੀ ਲਿਵੈ ਵਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਹ ਸਮਰੱਥ ਹੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨੋ ਹੋਰ ਥਾਉ ਨਾਹੀ ਸ਼ਬਦ ਲਾਭ ਸਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਾਣ ਪਾਵੈ ਪਾਵੈ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦਹਿ ਦੇ ਸਿੱਖ ਨਾਮ ਲਾਭ ਸਵਾਰਿਆ ਗੁਰ ਪ੍ਰਸਾਦੀ ਮਨ ਭਾਇਆ ਨਿਰਮਲ ਜਿੰਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਾਣ ਪਾਵੇ ਆਵ ਹੋ ਸੰਤ ਪਿਆਰੇ ਹੋ ਕਥ ਕੀ ਕਰੇ ਕਹਾਣੀ ਕਥ ਕੇਰੀ ਕਿਤ ਦੁਆਰਾ ਪਾਈਆ ਤਾਨ ਮਨ ਧਨ ਸਭ ਸੌਂਪ ਗੁਰ ਕੋ ਹੁਕਮਨਾ ਪਾਈਆ ਹੁਕਮਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀਏ ਮਨ ਚੰਚਲਾ ਚਤਰਾਈ ਕਹਿਣਾ ਨਾ ਪਾਇਆ ਚਤਰਾਈ ਨਾ ਪਾਇਆ ਕਹਿਣਾ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤੈਨਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤੇ ਸਾਹਿਬ ਟੋਹ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਈ ਕਿਨਾ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਸ ਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲਾ ਨਾਹੀ ਤਿਸ ਨਾਲ ਕਿਉਂ ਚਿਤ ਲਾਈਆ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਆ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਮਾਲੇ ਅਗੰਮ ਗੋਚਰਾ ਤੇਰਾ ਅੰਤ ਨਾ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ

ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਹੋ ਤਿੱਖੀ ਵਾਲ ਹੋ ਨਿਕੀਏ ਤੇ ਮਾਰਗ ਜਾਲਾਂ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਹੇ ਤਿਵ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚੱਲੇ ਜਿਨਾ ਮਾਰਗ ਪਾਵ ਹੈ ਕਰ ਕਿਰਪਾ ਜਿਨ ਨਾਮ ਲਾ ਇਹ ਸੇ ਹਰ ਹਰ ਸਦਾ ਧਿਆਵ ਹੈ ਜਿਸਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵ ਹੈ ਕਹ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕਹਿ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ ਕਹ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਿਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ ਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਿਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾਵਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤਾ ਸੰਨਿਮ ਰਹੇ ਕਰਮ

ਕੁਮਾਇ ਸਹਿ ਸਹਿਜੀਓ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵ ਹੋ ਸ਼ਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਬੁਜਾ ਇਹ ਸਹਿ ਸਾਹਿਬ ਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ ਏ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾ ਮੈਂ ਨਾਮ ਤੁਮ ਸੋ ਸੁਣੇ ਨਾਹੀਂ ਫਿਰੇ ਜੋ ਬੇਤਾ ਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ ਜੀਓ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।

ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸਮਾਲੇ ਪਾਪ ਛੱਡ ਸਦਾ ਰਹੇ ਪਰਨਾ ਗੁਰਬਿਨ ਅਵਰ ਨਾ ਜਾਣਾ ਕੋਏ ਕਹਾ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਾ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ

ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬੱਜ ਉਹ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾਹ ਲਿਆ ਮਾਇਆ ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਬੱਜ ਉਹ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਲਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸੁਮਾਓ, ਸ਼ਬਦ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਲਾਓ, ਸਿਵ ਸਕਤਾ ਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਉਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਉ ਨਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ, ਗੁਰੂ ਬੱਜ ਉਹ ਤੱਤੈ ਸਾਰ ਨਾ ਜਾਣੀ, ਤਿਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ।

ਜਿਸ ਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰੈਲ ਵਿਹਾਰੀ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੀ ਸੋ ਕਿਉਂ ਮਨੋ ਵਿਸਾਰੀਆ, ਮਨੋ ਕਿਉਂ ਵਿਸਾਰੀਆ, ਏਵੜ ਦਾਤਾ ਜੀ ਅਗਨ ਮਹਿ ਆਹਾਰ ਪਹੁੰਚਾਵੇ। ਉਸਨੂੰ ਕਿਹੋ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਆ। ਕਾਹ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਆ, ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾ ਤਿਸ ਭਾਲਾਂ ਤਾਂ ਜੰਮਿਆ ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੂੰਹ ਉਪਜਾ ਭਾਉ ਦੂਜਾ ਲਾਇਆ, ਕਾਹੇ ਨਾਨ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਬਿੱਟ ਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲਾ ਤਿਸ ਨੂੰ ਸਿਰ ਸੌਪੀਆ, ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੈ। ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲਾ ਪਾਏ। ਹਰ ਰਾਸ ਮੇਰੀ ਮਨ ਵਨਜਾਰਾ, ਹਰ ਰਾਸ ਮੇਰੀ ਮਨ ਵਨਜਾਰਾ, ਸਤਿਗੁਰ ਤੇ ਰਾਸ ਜਾਣ। ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ, ਇਹੋ ਧੰਨ ਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਆਵਨ ਜਾਰਾ, ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ, ਹੋਰਤ ਕਿੱਤਾ ਜਿੱਚਰ ਹਰ ਰਸ ਪੱਲਾ ਨਾ ਪਾਏ। ਹਰ ਰਸ ਪਾਏ ਪੱਲਾ ਪੀਆ, ਹਰ ਰਸ ਬਹੁਰ ਨਾ ਤ੍ਰਿਸਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਆ, ਸਤਿਗੁਰ ਮਿਲਾ ਜਿਸ ਆਏ। ਕਹਿ ਨਾਨਕ ਹੋਰ ਅੰਨ ਰਸ ਸਭ ਵੀ ਸਰੀ, ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਓ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਾਹ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ।

ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਇ ਕਹਿ, ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾਮ ਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ, ਇਹੋ ਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ, ਜਾ ਵੇਖਾ ਹਰ ਇੱਕ ਹੈ। ਹਰ ਬਿਨ ਅਵਰ ਨਾ ਕੋਈ, ਕਹਿ ਨਾਨਕੇ ਨੇਤਰ ਅੰਧ ਸੀ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਏ ਸਰਵਨ ਹੋ ਮੇਰੇ ਹੋ, ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ। ਸਰੀਰ ਲਾਏ ਸੁਨੂ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਲਖ ਵਡਾਣੀ, ਤਾਂ ਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵ ਹੋ, ਸਾਚਾ ਸੁਣਨਾ ਨੂੰ ਪਠਾਏ। ਹਰ ਜੀਉ ਗੁਪਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਵਨ, ਨੌ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤਰ ਖਾਇਆ। ਗੁਰਦੁਆਰਾ ਲਾਏ ਭਾਵਨੀ ਕਨਾ, ਦਸਵਾ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਓ ਨਵ ਨਿਧ, ਤਿਸ ਦਾ ਅੰਤ ਨ ਜਾਈ ਪਾਇਆ। ਕਹਿ ਨਾਨਕ ਹਰ ਪਿਆਰਾ ਜੀਉ, ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ। ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵ ਹੋ, ਗਾਵ ਹੋ ਤਾਂ ਸੋਹਿਲਾ ਘਰ ਸਾਚਾ। ਜਿਥਾ ਸਦਾ ਸੱਚ ਧਿਆਵੇ, ਸੱਚੋ ਧਿਆਵੇ, ਜਾ ਤੁਧ ਭਾਵੇ, ਗੁਰਮੁਖ ਜਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ

Why,

Vaheguru.

Vaheguru.

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ, ਉਹ ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ, ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ। ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀ, ਉਹ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾ ਪਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਤਸੰਗ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਦੀ ਦਾਤ ਔਰ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਬੈਠਣ ਦਾ ਸਮਾਂ, ਸਾਧ ਸੰਗਤ ਕਰਨ ਦਾ ਸਮਾਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਸਲੋਕ ਉਚਾਰਨ ਹੋਇਆ ਹੈ, ਔਰ ਜੋ ਪੌੜੀ ਹੈ ਉਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਹੋਈ ਹੈ। ਪਾਤਸ਼ਾਹ ਪ੍ਰਮਾਣ ਕਰਦੇ ਹਨ, ਸਲੋਕ ਮਹੱਲਾ ਤੀਜਾ।

ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਨ ਜਿਉਂ ਸਿਰ ਦੇ। ਦੋ ਉਦਾਹਰਨਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਦਾਹਰਨਾਂ ਦੇ ਕੇ ਸਮਝਾਉਣਾ ਕੀਤਾ ਹੈ ਕਿ ਉਸ ਪਰਮਾਤਮਾ ਦੇ ਚਰਨਾਂ ਵਿੱਚ ਸੇਵਾ ਕਿਵੇਂ ਕਰਨੀ ਹੈ, ਕਿਵੇਂ ਉਸ ਮਾਲਕ ਦੇ ਚਰਨਾਂ ਵਿੱਚ ਪ੍ਰਵਾਨ ਹੋਈਦਾ। ਪਾਤਸ਼ਾਹ ਕਹਿੰਦੇ ਨੇ ਜਿਵੇਂ ਹਾਥੀ ਦੇ ਉੱਤੇ ਮਹਾਵਤ ਬੈਠਾ ਹੁੰਦਾ ਹੈ ਅਤੇ ਉਹਦੇ ਹੱਥ ਦੇ ਵਿੱਚ ਇੱਕ ਕੁੰਡਾ ਹੁੰਦਾ ਹੈ। ਮਹਾਵਤ ਜਿੱਧਰ ਨੂੰ ਵੀ ਕੁੰਡਾ ਘੁਮਾਉਂਦਾ ਹੈ ਹਾਥੀ ਉੱਧਰ ਨੂੰ ਮੁੜ ਜਾਂਦਾ ਹੈ। ਅਤੇ ਦੂਸਰੀ ਉਦਾਹਰਨ ਦਿੱਤੀ ਹੈ ਅਹਿਰਨ ਦੀ, ਜਿਹੜੇ ਲੋਹੇ ਦਾ ਕੰਮ ਕਰਦੇ ਨੇ। ਅਹਿਰਨ ਵਦਾਨ ਦੇ ਹੇਠਾਂ ਆਪਣਾ ਸਿਰ ਦਿੰਦੀ ਹੈ, ਭਾਵ ਜੇਕਰ ਉਹ ਵਦਾਨ ਦੇ ਹੇਠਾਂ ਆਪਣਾ ਸਿਰ ਨਾ ਦੇਵੇ ਤਾਂ ਲੋਹਾਰ ਉਹਦੀ ਕੋਈ ਵੀ ਵਸਤੂ ਨਹੀਂ ਬਣਾ ਸਕਦਾ, ਉਹਦੀ ਕੀਮਤ ਨਹੀਂ ਪਏਗੀ, ਉਹਨੇ ਆਪਣਾ ਆਪਾ ਸਮਰਪਿਤ ਕਰ ਦਿੱਤਾ। ਇਵੇਂ ਪਾਤਸ਼ਾਹ ਕਹਿੰਦੇ ਨੇ ਜਿਵੇਂ ਹਾਥੀ ਨੇ ਆਪਣਾ ਮਨ ਮਹਾਵਤ ਨੂੰ ਸਮਰਪਿਤ ਕਰ ਦਿੱਤਾ ਹੈ, ਜਿਵੇਂ ਜਿਵੇਂ ਉਹ ਕੁੰਡਾ ਜਿੱਤਣ ਨੂੰ ਕਰਦਾ ਹੈ ਹਾਥੀ ਮੁੜ ਜਾਂਦਾ ਹੈ। ਪਾਤਸ਼ਾਹ ਕਹਿੰਦੇ ਨੇ ਇਵੇਂ ਆਪਣਾ ਮਨ ਗੁਰੂ ਨੂੰ ਸਮਰਪਿਤ ਕਰਦੇ। ਇਸ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰਦੇ, ਜੋ ਗੁਰੂ ਤੈਨੂੰ ਮਾਰਗ ਦੱਸ ਰਹੇ ਹਨ ਉਸ ਮਾਰਗ 'ਤੇ ਚੱਲ। ਆਪਣਾ ਮਨ ਸਮਰਪਿਤ ਕਰ ਦੇ ਅਤੇ ਆਪਣਾ ਤਨ ਵੀ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦੇ, ਮਨ ਵੀ ਸਫਲੀ ਹੋ ਜਾਏਗਾ, ਤਨ ਵੀ ਸਫਲੀ ਹੋ ਜਾਏਗਾ। ਮਨ ਵੀ ਪ੍ਰਵਾਨ ਹੋ ਜਾਏਗਾ ਗੁਰੂ ਦੇ ਚਰਨਾਂ ਵਿੱਚ, ਤਨ ਵੀ ਪ੍ਰਵਾਨ ਹੋ ਜਾਏਗਾ। ਮਨ ਦੀ ਕੀਮਤ ਵੀ ਪੈ ਜਾਏਗੀ, ਤਨ ਦੀ ਕੀਮਤ ਵੀ ਪੈ ਜਾਏਗੀ। ਜਿਹੜਾ ਹਾਥੀ ਮਹਾਵਤ ਦੇ ਕਹੇ 'ਤੇ ਨਾ ਚੱਲੇ ਉਹ ਫਿਰ ਕੀ ਕਰੇਗਾ? ਮਹਾਵਤ ਉਹਨੂੰ ਰੱਖੇਗਾ ਥੋੜ੍ਹੇ, ਉਹਨੂੰ ਜੰਗਲ ਛੱਡ ਜਾਏਗਾ। ਤੂੰ ਮੇਰੇ ਕਿਸੇ ਕੰਮ ਦਾ ਨਹੀਂ ਰਿਹਾ, ਜਦੋਂ ਮੇਰੇ ਹੁਕਮ ਦੇ ਵਿੱਚ ਹੀ ਨਹੀਂ ਚੱਲ ਰਿਹਾ, ਤੂੰ ਤਾਂ ਨੁਕਸਾਨ ਕਰੇਗਾ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ

ਸੁਚੇਤ ਹੋਣ ਤੋਂ ਭਾਵ ਮਨ ਦੇ ਵਿੱਚ ਸੇਵਾ ਕਰਦੇ ਸਮੇਂ, ਸਿਮਰਨ ਕਰਦੇ ਸਮੇਂ ਮਨ ਦੇ ਖਿਆਲਾਂ ਤੋਂ ਸੁਚੇਤ ਹੋਣਾ ਹੈ। ਸ਼ੁਕਰਾਨੇ ਵਿੱਚ ਰਹਿਣਾ ਹੈ, ਮਾਲਕ ਮੇਰੇ ਵਿੱਚ ਇੰਨੀ ਤਾਕਤ ਨਹੀਂ ਮੈਂ ਤੇਰੀ ਬਾਣੀ ਪੜ੍ਹ ਸਕਾਂ, ਮੈਂ ਤੇਰੇ ਦਰ 'ਤੇ ਸੇਵਾ ਕਰ ਸਕਾਂ। ਸੁਚੇਤ ਹੋਣ ਤੋਂ ਭਾਵ ਇਹ ਹੈ ਕਿ ਸੇਵਾ ਕਰਦੇ ਸਮੇਂ, ਸਿਮਰਨ ਕਰਦੇ ਸਮੇਂ ਮਨ ਦੇ ਵਿੱਚ ਪ੍ਰੇਮ ਬਣਿਆ ਰਹੇ, ਸ਼ਰਧਾ ਭਾਵਨਾ ਬਣੀ ਰਹੇ, ਮੈਂ ਨਾ ਬਣੀ ਰਹੇ। ਸੁਚੇਤ ਹੋਣ ਤੋਂ ਭਾਵ ਇਹ ਹੈ।

ਅਗਲੀਆਂ ਪੰਕਤੀਆਂ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਜਿਹੜੇ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ, ਪਾਈਏ ਵਾਲੀ ਅਵਸਥਾ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦੀ ਹੈ, ਆਪਣਾ ਆਪਾ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੰਦੇ ਨੇ। ਪਾਤਸ਼ਾਹ ਕਹਿੰਦੇ ਨੇ, ਸਾਰੀ ਸ੍ਰਿਸ਼ਟੀ ਦਾ ਰਾਜ ਉਹਨਾਂ ਦੇ ਚਰਨਾਂ 'ਤੇ ਆ ਕੇ ਝੁਕ ਜਾਂਦਾ। ਆਖੋ ਸਤਨਾਮ। ਸਾਰੀ ਸ੍ਰਿਸ਼ਟੀ ਦਾ ਰਾਜ ਉਹਨਾਂ ਦੇ ਚਰਨਾਂ ਦੇ ਵਿੱਚ ਝੁਕ ਜਾਂਦਾ। ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਗੁਰਤਾ ਗੱਦੀ ਗੁਰਪੁਰਬ ਹੈ। ਇਤਿਹਾਸ ਦੇ ਵਰਕੇ ਜਦੋਂ ਫੋਲੀ ਦੇ ਨੇ, ਵੇਖੋ ਕਿੱਥੇ ਚੂਨਾ ਮੰਡੀ ਲਾਹੌਰ ਦਾ ਜਨਮ। ਬਚਪਨ ਦੇ ਵਿੱਚ ਮਾਤਾ ਪਿਤਾ ਦਾ ਚਲੇ ਜਾਣਾ, ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਨਾ, ਨਾਲ ਦੇ ਸਾਰੇ ਹੀ ਸਾਕ ਸੰਬੰਧੀਆਂ ਦਾ ਛੱਡ ਜਾਣਾ, ਸਾਰਿਆਂ ਨੇ ਇਹ ਕਹਿਣਾ, ਜੇਠਿਆ ਹੁਣ ਤਾਂ ਤੂੰ ਅਨਾਥ ਹੋ ਗਿਆ ਬਈ, ਤੇਰਾ ਕੋਈ ਸਹਾਰਾ ਨਹੀਂ ਰਿਹਾ। ਸਾਰੇ ਸਾਥ ਛੱਡ ਗਏ। ਦੁਨੀਆਂ ਸਾਥ ਛੱਡ ਜਾਵੇ ਫਰਕ ਨਹੀਂ ਪੈਂਦਾ, ਪਰ ਰੱਬ ਨਾ ਕਿਸੇ ਦਾ ਸਾਥ ਛੱਡੇ। ਨਾਨੀ ਮਾਂ ਨੇ ਵੇਖਿਆ, ਮੇਰਾ ਦੋਹਤਾ ਇਕੱਲਾ ਹੀ ਰਹਿ ਗਿਆ ਹੈ, ਚੱਲ ਪੁੱਤਰਾ ਚੱਲੀਏ ਆਪਾਂ, ਇੱਥੇ ਆਪਣਾ ਹੁਣ ਕੋਈ ਨਹੀਂ ਹੈ ਜਿਹੜਾ ਸਹਾਰਾ ਬਣੇ, ਤੈਨੂੰ ਇਕੱਲਿਆਂ ਛੱਡ ਕੇ ਵੀ ਨਹੀਂ ਜਾ ਸਕਦੀ, ਚੱਲ ਚੱਲੀਏ ਆਪਾਂ ਪਿੰਡ ਵਾਸਰ ਕੇ ਲੈ ਆਏ ਨਾਨੀ ਮਾਂ। ਭਾਈ ਜੇਠੇ ਗੁਜ਼ਾਰਾ ਕਿਵੇਂ ਕਰਨਾ ਹੈ, ਪੁੱਤ ਘੁੰਗਣੀਆਂ ਮੈਂ ਵਾਲ ਕੇ ਦਿਆ ਕਰੇਂਗੀ, ਤੂੰ ਘੁੰਗਣੀਆਂ ਵੇਚਿਆ ਕਰ, ਗੁਜ਼ਾਰਾ ਕਰ ਲੈਣਾ, ਸਮਾਂ ਹੀ ਹੁੰਦਾ ਨਿਕਲ ਜਾਂਦਾ। ਚੰਗੇ ਜਦੋਂ ਇਨਸਾਨ ਦੇ ਦਿਨ ਫਿਰਨੇ ਹੁੰਦੇ ਨੇ ਨਾ, ਇਹਦੇ ਮਨ ਦੇ ਖਿਆਲ ਫਿਰ ਸ਼ੁੱਭ ਹੋਣੇ ਸ਼ੁਰੂ ਹੋ ਜਾਂਦੇ ਨੇ, ਮਨ ਦੇ ਵਿੱਚ ਸ਼ੁੱਭ ਖਿਆਲ ਆਉਣੇ ਸ਼ੁਰੂ ਹੋ ਜਾਂਦੇ। ਜਦੋਂ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਨਰਕ ਵਾਲਾ ਜੀਵਨ ਆਉਣਾ ਹੁੰਦਾ ਹੈ, ਜਦੋਂ ਦੁੱਖ ਆਉਣੇ ਹੁੰਦੇ ਨੇ, ਉਦੋਂ ਫਿਰ ਅਸ਼ੁੱਭ ਖਿਆਲ, ਵਿਕਾਰਾਂ ਰੂਪੀ ਖਿਆਲ ਆਉਣੇ ਸ਼ੁਰੂ ਹੋ ਜਾਂਦੇ। ਸੰਗਤ ਵੀ ਉਹੋ ਜਿਹੀ ਹੋਣੀ ਸ਼ੁਰੂ ਹੋ ਜਾਂਦੀ, ਜਿਹੋ ਜਿਹੇ ਇਨਸਾਨ ਦੇ ਖਿਆਲ ਹੁੰਦੇ ਨੇ ਉਹੋ ਜਿਹੀ ਸੰਗਤ ਆਉਣੀ ਸ਼ੁਰੂ ਹੋ ਜਾਂਦੀ। ਭਾਈ ਜੇਠਾ ਜੀ ਨੇ ਘੁੰਗਣੀਆਂ ਵੇਚਣੀਆਂ, ਜੋ ਮਾਇਆ ਬਣਨੀ, ਉਹਨਾਂ ਗੁਜ਼ਾਰਾ ਚੱਲ ਰਿਹਾ ਹੈ ਗੁਰੂ ਪਿਆਰੇ। ਉੱਧਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੋਬਿੰਦਵਾਲ ਸਾਹਿਬ ਸ਼ਹਿਰ ਮਹਾਰਾਜ ਜੀ ਨੇ ਵਸਾਇਆ ਅਤੇ ਬੌਲੀ ਸਾਹਿਬ ਜੀ ਦੀ ਸੇਵਾ ਚੱਲ ਰਹੀ ਹੈ, ਅਤੇ ਸੰਗਤਾਂ ਪਿੰਡ ਰਵਾਸਰਕੇ ਤੋਂ ਗੋਬਿੰਦਵਾਲ ਸਾਹਿਬ ਸੇਵਾ ਕਰਨ ਜਾ ਰਹੀਆਂ ਨੇ। ਭਾਈ ਜੇਠਾ ਜੀ ਘੁੰਗਣੀਆਂ ਵੇਚ ਰਹੇ ਨੇ, ਸੰਗਤਾਂ ਤੁਰੀਆਂ ਜਾ ਰਹੀਆਂ ਨੇ, ਸ਼ਬਦ ਪੜ੍ਹਦੀਆਂ ਜਾ ਰਹੀਆਂ ਨੇ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਮਨ ਨੂੰ ਬੜਾ ਸਕੂਨ ਆਇਆ ਬਾਣੀ ਸੁਣ ਕੇ, ਮਨ ਨੂੰ ਬੜਾ ਹੀ ਟਿਕਾ ਬਣਿਆ, ਅਤੇ ਘਰੇ ਪਹੁੰਚੇ ਜਾ ਕੇ ਨਾਨੀ ਮਾਂ ਨੂੰ ਆਖਿਆ, ਮਾਂ ਜਦੋਂ ਅੱਜ ਮੈਂ ਘੁੰਗਣੀਆਂ ਵੇਚ ਰਿਹਾ ਸੀ ਤਾਂ ਕੁਛ ਸੰਗਤਾਂ ਕਿਤੇ ਨੂੰ ਜਾ ਰਹੀਆਂ ਸੀ, ਉਹ ਕੁਛ ਪੜ੍ਹ ਰਹੀਆਂ ਸੀ, ਕਿੱਥੇ ਨੂੰ ਜਾ ਰਹੀਆਂ ਸੀ, ਕੀ ਪੜ੍ਹ ਰਹੀਆਂ ਸੀ? ਨਾਨੀ ਮਾਂ ਨੇ ਆਖਿਆ, ਪੁੱਤਰਾ, ਉਹ ਸੰਗਤਾਂ ਗੋਬਿੰਦਵਾਲ ਸਾਹਿਬ ਜਾ ਰਹੀਆਂ ਸੀ ਗੁਰੂ ਅਮਰਦਾਸ

ਚਰਨਾਂ ਵਿੱਚ ਸੇਵਾ ਕਰਨ ਵਾਸਤੇ ਆਖਣ ਲੱਗੇ ਮੈਂ ਵੀ ਜਾਣਾ ਹੈ। ਨਾਨੀ ਮਨ ਲੈ ਗਈ, ਹੁਣ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਂ ਸ਼ਰਨ ਆਏ ਜੀ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਤੋ ਮੈਂ ਆਇਆ ਸ਼ਰਣੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉਂ ਭਾਵੈ ਤਿਉਂ ਰਾਖ ਮੇਰੇ ਸੁਆਮੀ ਮਾਰੇ ਗੁਰੇ ਬਟਾ। ਮਹਾਰਾਜ ਜੀ ਦੇ ਚਰਨਾਂ ਵਿੱਚ ਗੋਬਿੰਦਵਾਲ ਸਾਹਿਬ ਜਾ ਕੇ ਭਾਈ ਜੇਠੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਸਾਧ ਸੰਗਤ। ਜਦੋਂ ਚਰਨਾਂ 'ਤੇ ਨਮਸਕਾਰ ਕੀਤੀ ਨਾ, ਅੱਜ ਗੁਰੂ ਅਮਰਦਾਸ ਮਹਾਰਾਜ ਮਿਹਰ ਦੀ ਨਜ਼ਰ ਨਾਲ ਵੇਖ ਰਹੇ ਹਨ ਅਤੇ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸੇਵਾ ਕਰਦਿਆਂ ਕਾਫੀ ਸਮਾਂ ਲੰਘ ਗਿਆ, ਸੇਵਾ ਨੂੰ ਭਾਗ ਲੱਗਣੇ ਹੀ ਲੱਗਣੇ ਨੇ, ਅੱਜ ਲੱਗ ਜਾਣ ਚਾਹੇ ਕੱਲ੍ਹ ਲੱਗ ਜਾਣ। ਕੋਈ ਵੀ ਹਿਰਦਾ ਸਮਰਪਿਤ ਹੋ ਕੇ ਗੁਰੂ ਦੇ ਚਰਨਾਂ ਵਿੱਚ ਸੇਵਾ ਕਰਦਾ ਹੈ, ਸੇਵਾ ਅਤੇ ਸਿਮਰਨ ਨੂੰ ਭਾਗ ਲੱਗਣੇ ਹੀ ਲੱਗਣੇ ਨੇ ਸਾਧ ਸੰਗਤ। ਅੱਜ ਗੁਰੂ ਅਮਰਦਾਸ ਮਹਾਰਾਜ ਅਤੇ ਗੁਰੂ ਕੇ ਮਹਿਲ ਬਿਰਾਜਮਾਨ ਹਨ। ਗੁਰੂ ਕੇ ਮਹਿਲਾਂ ਨੇ ਆਖਿਆ ਸਵਾਮੀ ਜੀ ਬੇਟੀ ਭਾਨੀ ਵਿਆਹੁਣ ਯੋਗ ਹੋ ਗਈ ਹੈ, ਉਹਦੇ ਵਾਸਤੇ ਸੋਹਣਾ ਵਾਰ ਸੋਹਣਾ ਘਰ ਸੋਹਣਾ ਦਰ ਲੱਭੋ। ਅਤੇ ਗੁਰੂ ਅਮਰਦਾਸ ਮਹਾਰਾਜ ਆਖਣ ਲੱਗੇ ਕਿਹੋ ਜਿਹਾ ਚਾਹੀਦਾ ਵਾਰ? ਅਤੇ ਗੁਰੂ ਕੇ ਮਹਿਲਾਂ ਨੇ ਆਖਿਆ ਜੀ ਉਹ ਜੋ ਸਾਹਮਣੇ ਨੌਜਵਾਨ ਸਿਰ 'ਤੇ ਟੋਕਰੀ ਚੱਕੀ ਜਾ ਰਿਹਾ ਹੈ ਮਿੱਟੀ ਦੀ ਭਰੀ ਹੋਈ, ਸਾਡੇ ਮਨ ਦੀ ਭਾਵਨਾ ਹੈ ਉਹੋ ਜਿਹਾ ਹੋਣਾ ਚਾਹੀਦਾ ਹੈ। ਉਹਨੂੰ ਕਾਫੀ ਸਮਾਂ ਹੋ ਗਿਆ ਮਹਾਰਾਜ ਇੱਥੇ ਸੇਵਾ ਕਰਦੇ। ਗੁਰੂ ਅਮਰਦਾਸ ਮਹਾਰਾਜ ਮੁਸਕਰਾਏ, ਆਖਣ ਲੱਗੇ ਉਹੋ ਜਿਹਾ ਚਾਹੀਦਾ ਹੈ? ਆਖਣ ਲੱਗੇ ਜੀ ਮਹਾਰਾਜ। ਆਖਣ ਲੱਗੇ ਉਹੋ ਜਿਹਾ ਤਾਂ ਫਿਰ ਉਹੀ ਹੈ, ਆਖੋ ਸਤਨਾਮ। ਉਹੋ ਜਿਹਾ ਤਾਂ ਫਿਰ ਉਹੀ ਹੈ, ਭਾਈ ਜੇਠੇ ਨੂੰ ਬੁਲਾਇਆ ਗਿਆ, ਕਰਮ ਖੁੱਲ੍ਹਣ ਲੱਗੇ ਨੇ ਸਾਧ ਸੰਗਤ। ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਗਏ, ਆਖਣ ਲੱਗੇ ਕੀ ਨਾਮ ਹੈ ਮਹਾਰਾਜ? ਮੇਰਾ ਨਾਮ ਜੇਠਾ ਹੈ। ਆਖਣ ਲੱਗੇ ਜੇਠਿਆ। ਆਖਣ ਲੱਗਾ ਮਹਾਰਾਜ ਮੇਰੇ ਕੋਲੋਂ ਕੋਈ ਭੁੱਲ ਹੋ ਗਈ? ਨਹੀਂ ਨਹੀਂ ਜੇਠਿਆ, ਕੋਈ ਭੁੱਲ ਨਹੀਂ ਹੋਈ ਮਹਾਰਾਜ, ਹੁਕਮ। ਆਖਣ ਲੱਗੇ ਤੈਨੂੰ ਅਸੀਂ ਆਪਣਾ ਬਣਾਉਣਾ ਚਾਹੁੰਦੇ ਹਾਂ ਮਹਾਰਾਜ, ਆਪਣਾ ਬਣਾਉਣਾ ਚਾਹੁੰਦੇ ਜੀ। ਹਾਂ ਜੇਠਿਆ, ਦੱਸੋ ਮਹਾਰਾਜ। ਆਖਣ ਲੱਗੇ ਜੇਠਿਆ ਅਸੀਂ ਆਪਣੀ ਬੇਟੀ ਭਾਨੀ ਦਾ ਰਿਸ਼ਤਾ ਤੇਰੇ ਨਾਲ ਕਰਨਾ ਚਾਹੁੰਦੇ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੋਲ ਆਖੇ ਨਾ, ਭਾਈ ਜੇਠਾ ਜੀ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਸਾਧ ਸੰਗਤ। ਪਾਤਸ਼ਾਹ ਮੇਰੇ ਤਾਂ ਮਾਤਾ ਪਿਤਾ ਵੀ ਨਹੀਂ ਹੈਗੇ, ਰਹਿਣ ਵਾਸਤੇ ਘਰ ਵੀ ਨਹੀਂ ਹੈਗਾ, ਕੁਛ ਵੀ ਨਹੀਂ ਹੈਗਾ। ਮੈਂ ਤਾਂ ਮਹਾਰਾਜਾ ਤੁਹਾਡੇ ਚਰਨਾਂ ਵਿੱਚ ਸੇਵਾ ਕਰਕੇ ਪ੍ਰਸ਼ਾਦਾ ਛੱਕ ਲਿਆ। ਆਖਣ ਲੱਗੇ ਜੇਠਿਆ ਤੈਨੂੰ ਮਾਤਾ ਪਿਤਾ ਦਾ ਪਿਆਰ ਵੀ ਦੇਵਾਂਗੇ, ਸਭ ਕੁਛ ਹੋ ਜਾਏਗਾ। ਇੱਕ ਦਿਨ ਐਸਾ ਸਮਾਂ ਆਏਗਾ, ਤੂੰ ਕਹਿੰਦਾ ਤੇਰਾ ਕੋਈ ਨਹੀਂ ਹੈ, ਜਿਨ੍ਹਾਂ ਦਾ ਕੋਈ ਨਹੀਂ ਹੋਇਆ ਕਰੇਗਾ ਉਹ ਤੇਰੇ ਦਰ 'ਤੇ ਆ ਕੇ ਸਹਾਰਾ ਲਿਆ ਕਰਨਗੇ। ਆਖੋ ਸਤਨਾਮ। ਜਿਨ੍ਹਾਂ ਨੂੰ ਲੋਕ ਅਨਾਥ ਕਹਿੰਦੇ ਨੇ ਉਹ ਤੇਰੇ ਦਰ 'ਤੇ ਆ ਕੇ, ਤੂੰ ਅਨਾਥਾਂ ਦਾ ਨਾਥ ਹੋਏਗਾ। ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੇਟੀ ਭਾਨੀ ਦਾ ਸ਼ੁਭ ਆਨੰਦ ਵਿਵਾਹ ਭਾਈ ਜੇਠੇ ਨਾਲ ਕਰ ਦਿੱਤਾ, ਆਪਣਾ ਬਣਾ ਲਿਆ ਸਾਧ ਸੰਗਤ। ਅੱਜ ਭਾਵੇਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਵਾਈ ਬਣ ਗਿਆ ਹੈ, ਪਰ ਸੇਵਾ ਸੇਵਾਦਾਰ ਬਣ ਕੇ ਕਰ ਰਿਹਾ ਹੈ। ਮਨ ਧਨ ਆਗਿਆ ਰਾਖੇ ਉਭੀ ਸੇਵ ਕਰਾਏ ਕਰੇ ਵਾਲੀ ਅਵਸਥਾ ਬਣੀ ਹੋਈ ਹੈ, ਜਿਹੜੀ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦੇ ਹੁਕਮਨਾਮੇ ਵਿੱਚ ਜਿਹੜੇ ਮਹਾਰਾਜ ਜੀ ਨੇ ਉਪਦੇਸ਼
महाराज बख्शिश कर रहे ने उस उपदेश नूं अपने पल्ले दे नाल घुट के बन्निया होया है। यह गुरु मालिक का उपदेश है, उभी सेव करे उभी सेव करे, समर्पित होके सुचेत हो। ते गुरु अमरदास महाराज उम्र बिरध हुंदी जा रही है, संगतां वेख रही सी महाराज गुरता गद्दी की बख्शिश किनू करनगे, अपने वड्डे जवाई भाई रामा जी नू जां भाई जेठा जी नू। कहिंदे ने एक दिन गुरु अमरदास महाराज जी ने दोनों नू बुला लिया, भाई रामा जी नू भी बुला लिया ते भाई जेठे नू भी बुला लिया। आखण लगे जी दो थड़े बनाउणे ने, इन्नी लंबाई इन्नी उचाई इन्नी चौड़ाई इन्नी डूंघाई होनी बनाए गए। भाई रामा जी भी बनाउन लग गए, भाई जेठा जी भी बनाउन लग गए। गुरु अमरदास महाराज शाम के समय आए, आखन लगे थड़े ठीक नहीं बने, द्वारती ढा के फिर बना। अगले दिन फिर बनाए, फिर महाराज कहते ठीक नहीं बने, जिहो जिहा थड़ा असी बनाउना चाहते ओहो जिहा नहीं बनिया। सत वचन महाराज तीसरे दिन महाराज फिर आए, आखन लगे थड़े ठीक नहीं बने। भाई रामा जी आखन लगे गुरु पिता जी उम्र बिरध हो गई है, हुण ठीक गलत का पता नहीं लगता तुहानूं, चले गए। महाराज ने भाई जेठिया नूं वेख्या, आखन लगे जेठिया थड़ा तेरा भी ठीक नहीं बनिया। दोवें हथ जोड़ लए गुरु प्यारे हो, चरणा ते टै पए, महाराज मेरे अंदर वो ताकत नहीं कि मैं कुछ ठीक कर सकां। महाराज जिन्ना चिर अपना तुहाडा मेरा भरिया हाथ मेरे सिर ते नहीं होएगा उन्ना चिर कुछ भी ठीक नहीं होना। गुरु अमरदास महाराज जी ने वेख्या जिस हिरदे विच असीं गुरु नानक दी जोत टिकाउणी है वह हिरदा हुण बिल्कुल तैयार हो चुका है। वह हिरदे ने अपना मन भी सौंप दिता है ते अपना तन भी सौंप दिता है। मन तन आगे राख कै वह भी सेव करे। गुरु अमरदास महाराज जी ने वेख लिया वह हिरदा बिल्कुल तैयार हो गया है, हुण इस हिरदे विच असी गुरु नानक की जोत टिका देनी है। अगला दिन चढ़िया सात संगत, सारी संगत नूं महाराज जी ने इकट्ठिया किया, इकट्ठी हो गई सारी संगत। पांच पैसे नारियल रख के भाई जेठा जी दे अगे सब तो पहला बाबा बुढ़ा साहब जी ने नमस्कार कर दिती। उस तो बाद गुरु अमरदास महाराज जी ने नमस्कार करके परिक्रमा करके गुरता गद्दी की बख्शिश भाई जेठे नूं कर दिती। भाई जेठे तो गुरु रामदास महाराज बन गए। आखो सतनाम, इउं गुरमुख आप निवारी है सब राज सृष्ट का। नानक गुरमुख बुझी है जा आपे नदर करे। पातशाह कहिंदे ने जदों गुरु की नज़र हो जाती है ना, गुरु की बख्शिश हो जाती है, फिर इंसान नूं इस मार्ग का पता लगता है कि किवें अपना आपा गुरु दे चरणों विच समर्पित करना है। मोहल्ला तीजा।

ਸੰਸਾਰ ਦੇ ਵਿੱਚ ਆਏ ਉਹੀ ਪਰਵਾਨ ਨੇ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਨਾਮ ਜਪਿਆ, ਉਹੀ ਪਰਵਾਨ ਨੇ ਸੰਸਾਰ ਦੇ ਉੱਤੇ ਆਏ। ਅਤੇ ਉਹ ਆਪਣੀਆਂ ਕੁੱਲਾਂ ਨੂੰ ਵੀ ਤਾਰ ਲੈਂਦੇ ਨੇ ਅਤੇ ਸੱਚੀ ਦਰਗਾਹ ਦੇ ਵਿੱਚ ਉਹਨਾਂ ਨੂੰ ਮਾਣ ਮਿਲਦਾ ਹੈ।

ਇਹ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ। ਪਾਤਸ਼ਾਹ ਕਹਿੰਦੇ ਨੇ ਗੁਰਮੁਖ ਸਖੀਆਂ ਸਿੱਖ ਗੁਰੂ ਮੇਲ ਆਈਆਂ। ਗੁਰੂ ਨੇ ਰਹਿਮਤ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ, ਸਾਧ ਸੰਗਤ ਰੂਪੀ ਸਖੀਆਂ ਗੁਰੂ ਨੇ ਰਹਿਮਤ ਕਰਕੇ ਆਪਣੇ ਚਰਨਾਂ ਵਿੱਚ ਲਿਆ ਕੇ ਬਿਠਾ ਲਈ, ਭਾਵ ਸਤਸੰਗ ਹੋਣਾ ਸ਼ੁਰੂ ਹੋ ਗਿਆ। ਇੱਕ ਸੇਵਕ ਗੁਰਪਾਸ, ਇੱਕ ਹਿਰਦੇ ਗੁਰੂ ਦੀਆਂ ਚਰਨਾਂ ਵਿੱਚ ਬਹਿ ਗਏ, ਇੱਕ ਗੁਰ ਕਾਰੇ ਲਾਈਆਂ, ਇੱਕ ਨੇ ਗੁਰੂ ਨੇ ਹੋਰ ਕਾਰੇ ਲਾ ਦਿੱਤੇ। ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿੰਨਾ ਭਾਓ ਗੁਰੂ ਦੇਵਾਈਆ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਪਿਆਰਾ ਗੁਰੂ ਵੱਸ ਗਿਆ, ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਵੱਸ ਗਿਆ, ਭਾਵ ਬਾਣੀ ਵੱਸ ਗਈ, ਉਹਨਾਂ ਨੂੰ ਗੁਰੂ ਫਿਰ ਬੜਾ ਪਿਆਰ ਬਖਸ਼ਿਸ਼ ਕਰਦੇ ਨੇ। ਗੁਰਸਿੱਖਾ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਪਾਈਆਂ। ਅਤੇ ਸਤਿਗੁਰ ਆਪਣੇ ਗੁਰਸਿੱਖਾਂ ਨੂੰ ਇਹੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਪਾਤਸ਼ਾਹ ਕਹਿੰਦੇ ਨੇ ਸਾਰੇ ਗੁਰੂ ਦੇ ਪਿਆਰਿਓ, ਪਰਮਾਤਮਾ ਦੇ ਮਾਰਗ 'ਤੇ ਚੱਲਣ ਵਾਲੇ ਹਿਰਦਿਓ, ਆਪਸ ਵਿੱਚ ਇਸ ਤਰ੍ਹਾਂ ਪਿਆਰ ਨਾਲ ਰਹਿਣਾ ਜਿਵੇਂ ਭਰਾ ਭਰਾ ਰਹਿੰਦੇ ਨੇ, ਪਿਓ ਪੁੱਤਰ ਰਹਿੰਦੇ ਨੇ। ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ। ਕਿਹੇ ਗੁਰੂ ਦੇ ਪਿਆਰਿਓ, ਹਰ ਰੋਜ਼ ਗੁਰੂ ਗੁਰੂ ਜਪਿਆ ਕਰੋ। ਗੁਰੂ ਗੁਰੂ ਜਪ ਕੇ ਇਸ ਮਨੁੱਖਾ ਜਨਮ ਨੂੰ ਸਫਲੀ ਹੋ ਜਾਓਗੇ, ਮੁਕਤੀ ਦਾ ਮਾਰਗ ਮਿਲ ਜਾਏਗਾ। ਸਦਾ ਵਾਸਤੇ ਹੀ ਆਪ ਜੀ ਦੀ ਜੈ ਜੈਕਾਰ ਹੋ ਜਾਏ। ਇਹ ਸੀ ਅੱਜ ਦੇ ਹੁਕਮਨਾਮੇ ਜੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਔਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਬਾਣੀ ਉਚਾਰਨ ਹੋਈ। ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਗੁਰਤਾਗਰ ਦੀ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਬਲਵਿੰਦਰ ਸਿੰਘ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵੱਡੀ ਵੱਡੀ ਪੂਜੇ ਸੁਭਾਅ ਵੱਡੀ ਵੱਡੀ ਜੇ ਪੁੱਛਣਾ ਦਾਤ ਵੱਡੀ ਵੱਡੀ ਜਾਪਿਆ ਨਾਨਕਾ ਨ ਕਥਨੀ ਜਾਇ ਕੀਤਾ ਕਰਨਾ ਸਰਬ ਜੈ ਮਾਨ ਲਾ ਦੂਜਾ
1: ਇਹੋ ਜੁਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚ ਵਾਸ ਇੱਕ ਨਾ ਹੁਕਮ ਸਮਾਇਲੇ ਇੱਕ ਨਾ ਹੁਕਮ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੇ ਇੱਕ ਨਾ ਮਾਇਆ

ਫਿਰ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਵਤ ਵਿਸਮਾਦ ਸਲਾਹਾ ਵਿਸਮਾਦ ਉਜੜ ਵਿਸਮਾਦ ਰਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖਿਆ ਹਾਜ਼ਰ ਹਜ਼ੂਰ।

ਅੰਮ੍ਰਿਤ ਜੰਮਿਆ ਹੋਂ ਵਿੱਚ ਮੋਆ, ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਹੋਂ ਜਿਨਸੀ ਖੋਵੈ, ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ, ਮੋਖ ਮੂਤ ਕੀ ਸਾਰ ਨ ਜਾਣਾ, ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤੇ ਉਪਾਇਆ, ਹੋਂ ਮੈਂ ਬੁੱਝੈ ਤੰਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ ਹੁ

ਲੋਆ ਮੰਡਲਾਂ ਖੰਡਾ ਮਰ ਭੰਡਾ ਅੰਡਲ ਜੇ ਰਾਜ ਦੁਜਾਂ ਖਾਣੀ ਸੇਤ ਜਹਾਂ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਹਾਂ ਨਾਨਕ ਜੰਤੂ ਪਾਏ ਕੈ ਸੰਭਾਲੇ ਸਭ ਨਹਾਂ ਜਿਨ ਕਰਤਾ ਕਰਨਾ ਕੀਆ ਚਿੰਤਾ ਪੇ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣਿਆ ਭਗ

ਭਵਿਆ ਤੇ ਤੁਲਵਿਆ ਵਪੇਕੀਆ ਦੇਹੀ ਦੁੱਖ ਦੀਆ ਸਭ ਵਿਜੀ ਆਪਣਾ ਕੀਆ ਆਨ ਨਾ ਖਾਇਆ ਸਤ ਗਵਾਇਆ ਬਹੁਤ ਪਾਇਆ ਦੂਜਾ ਭਾਇਆ ਬਸ ਨਾ ਪੈਰੇ ਐਨਸ ਕੈਰੀ ਮੋਰੂ ਗੁੱਤਾ ਗਿਜਾ ਗੁਰਬਨ ਸੂਤ ਕਾ ਪਾਗ ਬਦਲ।

ਤਿੰਨੀ ਖਸਮ ਧਿਆਇਆ ਇਹਨਾਂ ਜਨਤਾ ਕਹਿ ਵਸ ਕਿਛ ਨਹੀਂ ਤੁਧ ਵਿਕੀ ਜਗਤ ਉਪਾਇਆ ਇਕਨਾ ਨੂੰ ਤੂੰ ਮਿਲ ਲਹਿ ਇਕ ਆਪੋ ਤੁਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧਿਆ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ

0: ਭਗਤ ਨਿਸਦਾ ਤੋਂ ਨਾਨੂ ਕੰਤਰ ਪਾਏ ਪੌੜੀ
1: ਸਤਿਗੁਰ ਵੱਡੋ ਵਾਲੇ ਜਿਤ ਮਿਲਿਆ ਕਿਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤੀ ਜਗ ਨਿਹਾਲਿਆ ਕਸਮ ਤੋੜ ਦੂਜੇ ਲੱਗੇ।

ਕਰੇ ਤਾਂ ਸਾਹਿਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮਾਂ ਕਾ ਮਹਿਲ ਪਾਏ ਸੀ। ਖਸਮੈ ਭਾਵੈ ਸੋ ਕਰੇ ਮਨ

0: ਨਾਨਕ ਪੰਡਿਤ ਬਾਹਰਾ ਇੱਕ ਸੋਏ ਜਿਤ ਮੁਖ ਸਦਾ ਸਲਾਈਏ ਭਾਗਾਂ ਰਤੀ ਚਾ ਨਾਨਕ ਤਿੰਨ ਗੁਜਰੇ ਤੇ ਸੱਚੇ ਦਰਬਾਰ ਪੌੜੀ।
1: ਸਭ ਤੋਂ ਆਖਿਆ ਆਪਣਾ ਜਿਸ ਨਾਲ ਸੋਚਣ ਕੱਢੀਏ ਕਿਤਾਬ ਆਪਣਾ ਆਪੇ ਲਿਖ ਸੰਡੀਏ।

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠੇ ਸਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਿਹਤ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ

ਪੂਰਨ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮੁਆਫ਼ ਕਰਨ, ਅੱਗੇ ਤੋਂ ਸੁਧ ਬਾਣੀ ਪੜ੍ਹਨ ਸੁਣਨ ਦਾ ਬਲ ਉਦਮ ਬਖਸ਼ਣਾ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ

ਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਅਬ ਗੁਰ ਰਾਮਦਾਸ ਕਹੋ ਮਿਲੀ ਵਡਾਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮੁੱਖ ਰੱਖਦਿਆਂ ਹੋਇਆਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਈਆਂ ਨੇ। ਸਤਿਗੁਰੂ ਜੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਆਪਣੇ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ ਸਮੂਹ ਸਿੰਘਾਂ ਦੇ ਸਤਿਗੁਰੂ ਜੀ ਕਾਰਜ ਰਾਸ ਕਰਨੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ਼ ਹੈ ਜੋ ਸਰਦਾ ਕਰ ਸੇਵਨ ਦੇ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਲਿਵਲਾਈ। ਤਾਤੇ ਅੰਗਦ ਅੰਗ ਸੰਗ ਪਇਓ।

ਅੰਮ੍ਰਿਤ ਛਾਟ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸਿਉ ਪ੍ਰੀਤ ਲਗਾਈ।

ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਹਸਤੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿਪਹੰ ਗੁਰਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ।